ਬਹਿਨੋ ਥੇ ਸੁਣਨ ਲੱਗ ਰਿਹਾ ਥਰੋ ਆਪ ਗੋ ਪ੍ਰੋਗਰਾਮ ਘਰ ਆਂਗਨ ਤੋ ਆਪਾਂ ਬਾਤ ਕਰਨ ਲੱਗ ਰਿਹਾ ਹਾਂ ਗਰਮੀਗੀ ਤੋ ਗਰਮੀ ਦੇ ਮੌਸਮ ਮੈਂ ਦੇਖੋ ਬਹਿਣੋ ਆਪਾਂ ਖਾਣ ਪਾਣ ਚੁਣ ਲੈ ਗਏ ਆਪਣੇ ਪਹਿਨਾਵੇ ਤੱਕ ਹਰ ਬਾਤ ਗੋ ਆਪਾਂ ਨੇ ਕਿਹਾ ਹੈ ਕਿ ਧਿਆਨ ਰੱਖਣੋ ਬੇਜਾ ਹੀ ਜ਼ਰੂਰੀ ਹੈ ਹੈਨੀ ਵੀ ਰੋਜ਼ਾ ਨਹੀਂ ਆਪਾਂ ਖਾਣ ਪੀਣ ਦੀ ਬਾਤਾਂ ਕਰ ਲਿਆ ਹੈ ਔਰ ਵੀ ਪੇਰਨ ਉੱਡਣ ਦੀ ਬਾਤ ਕਰਾਂ ਤੋ ਦੇਖੋ ਵੀ ਪਹਿਨਾਵੋ ਵੀ ਆਪਣੇ ਗਰਮੀ ਛੂ ਬਚਾਵ ਮੈਂ ਅਹਿਮ ਭੂਮਿਕਾ ਰੱਖਿਆ ਹੈ ਨਹੀਂ ਜੇ ਦੇਖੋ ਵੀ ਆਪਾਂ ਪਹਿਨਾਵੇ ਦੀ ਬਾਤ ਕਰਾਂ ਤੋ ਅੱਜ ਆਪਾਂ ਬਾਤ ਕਰ ਸਾਂ ਵੀ ਗਰਮੀ ਮੈਂ ਜਿੱਕਾ ਹਲਕੇ ਰੰਗਾ ਗੱਬਾ ਹੋਵੇ ਨਹੀਂ ਬੇ ਪੇਰਨਾ ਬਹੁਤ ਹੀ ਫਾਇਦੇਮੰਦ ਹੋਵੇ ਹੈ ਨਹੀਂ ਤੋ ਆਪਾਂ ਬਾਤ ਕਰਾਂ ਤੋ ਦੇਖੋ ਸਫੇਦ ਗੱਬ ਹੋਇਓ ਹਲਕੋ ਨੀਲੋ ਗੱਬ ਹੋਇਓ ਪੀਲੋ ਹੋਇਓ ਜਾਂ ਹਲਕੋ ਗੁਲਾਬੀ ਰੰਗ ਹੋਇਓ ਹੈ ਨਹੀਂ ਇਹ ਕੀ ਹੈ ਕਿ ਸੂਰਜ ਦੀ ਕਿਰਨਾਂ ਨੇ ਕਮ ਸੁੱਕ ਹੈ ਔਰ ਜ਼ਿਆਦਾਤਰ ਕੀ ਕਰੇ ਵਿੱਚ ਕੀ ਗਰਮੀ ਹੈ ਬਿਨੈ ਪਰਾਵਰਤਿਤ ਕਰ ਦੇਵੇ ਹੈ ਨਹੀਂ ਇਹ ਕਾਰਨ ਕੀ ਹੈ ਕਿ ਆਪਣਾ ਸਰੀਰ ਹੈ ਉਹ ਕਮ ਗਰਮ ਹੋਵੇ ਔਰ ਆਪਾਂ ਨੇ ਆਰਾਮ ਮਹਿਸੂਸ ਹੋਵੇ ਕਈ ਵਾਰ ਦੇਖਾਂ ਕਿ ਕਈ ਭੈਣਾਂ ਦੇਖਾਂ ਨਹੀਂ ਵੀ ਇਹ ਚਟਕੀਲਾ ਰੰਗ ਪੇਰ ਲਿਆ ਬੋਲਾ ਜਾਂ ਚੁਭਤਾ ਰੰਗ ਜਿਹਾ ਲਾਲ ਕਾਲੋ ਨੀਲੋ ਗੁੱਡੋ ਹੈ ਨਹੀਂ ਤੋ ਇਹ ਹਿੱਸਾ ਰੰਗ ਕੀ ਕਰੇ ਇਹ ਜਿਕੋ ਸੂਰਜ ਦੀ ਕਿਰਨਾਂ ਹੋਵੇ ਨਹੀਂ ਨਾ ਜ਼ਿਆਦਾ ਸੁੱਸ ਹੈ ਨਹੀਂ ਤੋ ਵੀ ਕਿਉਂਕਿ ਹੈ ਆਪਾਂ ਨੂੰ ਗਰਮੀ ਜ਼ਿਆਦਾ ਲੱਗ ਗਏ ਤੋ ਇਹ ਵਾਸਤੇ ਕੀ ਹੈ ਜੇ ਗਰਮੀ ਸੀ ਬਚਣੋ ਹੈ ਨਹੀਂ ਤੋ ਖਾਣ ਪਾਣ ਗਾ ਸਾਗਾ ਸਾਗਾ ਆਪਾਂ ਨੇ ਕੱਪੜਾਂ ਗੋ ਵੀ ਧਿਆਨ ਰੱਖਣੇ ਪੜੇਗਾ ਇਹ ਵਾਸਤੇ ਆਪਾਂ ਨੇ ਦੇਖੋ ਵੀ ਜਿਹਾ ਹਲਕਾ ਰੰਗਾ ਗਾਬਾ ਹੋਵੇ ਨਹੀਂ ਔਰ ਸੁੱਤੀ ਗਾਬਾ ਹੋਵੇ ਔਰ ਹਲਕਾ ਹੀ ਗਾਬਾ ਹੋਵੇ ਜ਼ਿਆਦਾ ਤੜਕ ਬੜਕ ਵਾਲਾ ਜਾਂ ਬਾਰੀ ਜਿਕਾਂ ਪਰ ਵੀ ਡਿਜ਼ਾਇਨ ਕਰੇੜੋ ਹੋਵੇ ਹੈ ਨਹੀਂ ਵੀ ਕੋਈ ਕਢਾਈ ਵਗੈਰਾ ਕਰੇੜੀ ਹੋਵੇ ਤੋ ਬਿਸਾ ਗਾਬਾ ਆਪਾਂ ਨੇ ਪਹਿਰਨ ਸੀ ਬਚਣੋ ਚਾਹੀਦਾ ਕਿਉਂਕਿ ਦੇਖੋ ਇੱਤੀ ਗਰਮੀ ਔਰ ਬਹੁਤ ਪਸੀਨਾ ਪਸੀਨਾ ਵੀ ਮੈਂ ਜਿੱਤਾ ਹਲਕਾ ਗਾਬਾ ਰਹੇ ਸੀ ਔਰ ਹਲਕਾ ਰੰਗਾ ਗਾਬਾ ਰਹੇ ਸੀ ਨਹੀਂ ਤੋ ਵੀ ਕਿਉਂਕਿ ਹੈ ਕਿ ਆਪਣੇ ਤਨੇ ਤੋਂ ਸ਼ਾਂਤੀ ਮਿਲੇਗੀ ਜੇ ਕਿ ਮਿਲੇਗੀ ਮਨ ਨੇ ਵੀ ਸ਼ਾਂਤੀ ਮਿਲੇਗੀ ਔਰ ਦੇਖੋ ਤਨ ਔਰ ਮਨ ਦੀ ਸ਼ਾਂਤੀ ਤੋਂ ਬੇਜਾ ਹੀ ਜ਼ਰੂਰੀ ਹੋਇਆ ਹੈ ਨਹੀਂ ਔਰ ਇੱਕ ਆਪਾਂ ਨੇ ਕਿਹਾ ਕਿ ਜੇ ਕੋ ਪਸੀਨੂ ਆਵੇ ਨਹੀਂ ਬਹੁਤ ਤੋਂ ਜ਼ਿਆਦਾ ਕੂ ਆਵੇਗਾ ਔਰ ਆਪਾਂ ਨੇ ਆਰਾਮਦਾਇਕ ਵੀ ਲੱਗੇਗਾ ਜੇ ਤੇਜ਼ ਧੁੱਪ ਹੋਵੇ ਜੇ ਆਪਣੇ ਹਲਕੇ ਰੰਗਾ ਗਾਬਾ ਪੀਰੀਅਡ ਹੋਵੇ ਨਹੀਂ ਤੋ ਬਹੁਤ ਹੀ ਅੱਖਾਂ ਨੇ ਸਕੂਨ ਮਿਲੇ ਔਰ ਇੰਗਾ ਸਾਗੇ ਸਾਗੇ ਦੇਖੋ ਲੂ ਸੂੰ ਵੀ ਬਚਾਉਣ ਮੈਂ ਇਆਂ ਕੋ ਨਹੀਂ ਵੀ ਕੌਣ ਮਦਦ ਕਰੇ ਆਪਾਂ ਲੂ ਸੂੰ ਬਚਾਉਣ ਮੈਂ ਮਦਦ ਕਰੇ ਸਰੀਰ ਜ਼ਿਆਦਾ ਗਰਮ ਕੋਈ ਨਹੀਂ ਹੋਇਆ ਹੈ ਔਰ ਫਿਰ ਕੀ ਹੈ ਕਿ ਗਰਮੀ ਕੋਣ ਲੱਗ ਗਿਆ ਤਾਂ ਇੰਸ਼

ਮੈਨੂੰ ਬਹੁਤ ਹੀ ਫੂਟਰੋ ਗੀਤ ਸੁਣਿਓ ਹੈ ਨੀ ਕੀ ਹੈ ਕਿ ਜੀਵਨ ਜੀਣ ਖਾਤਰ ਕੀ ਹੈ ਕਿ ਥੋੜ੍ਹਾ ਮਸਤ ਰਹਿਣੋ ਚੀ ਆ ਹੱਸ ਤੋਂ ਖੇਲ ਤੋਂ ਰਹਿਣੋ ਚੀਜ਼ ਹੈ ਨੀ ਇਆਂ ਕੋਨੀ ਵਿਕਣੀ ਕਿ ਕਹਿ ਦਿਓ ਤੋ ਮਿੰਟ ਮੇ ਉਦਾਸ ਹੋਰ ਬੈਠ ਜਾਏ ਯਾਨੀ ਕਿ ਜੇ ਕਿ ਕਹਿਣ ਚੋਂ ਆਪਾਂ ਨੂੰ ਫਰਕ ਪੜਨ ਲੱਗ ਰਿਹਾ ਨੀ ਤੋ ਇੰਗ ਮਤਲਬ ਉਹ ਹੈ ਕਿ ਆਪਣੀ ਚਾਬੀ ਦੂਸਰਾਂ ਦਾ ਹੱਥ ਮੈਂ ਬੇਜਤ ਚਾਹਵੇ ਆਪਣੀ ਚਾਬੀ ਮਰੋੜ ਦੇ ਜਿੰਨਾ ਬੇਚਾਵੇ ਵੀ ਆਪਾਂ ਨੂੰ ਖੁਸ਼ ਕਰ ਵੀ ਬੇਚਾਵੇ ਤੋ ਆਪਾਂ ਖੁਸ਼ ਹੋ ਜਾਵਾਂ ਔਰ ਬੇਚਾਵੇ ਜਿੰਨਾ ਆਪਾਂ ਨਾਰਾਜ਼ ਹੋ ਜਾਵਾਂ ਇਹ ਹੀ ਹੈ ਕਿ ਆਪਣਾ ਜੀਵਨ ਆਪਾਂ ਨੇ ਇਆਂ ਕਦੀ ਨਹੀਂ ਕਰਨਾ ਚਾਹੀਦਾ ਹੈ ਨੀ ਵੀ ਕਿੰਗ ਕਹਿਣ ਪਰ ਜਾਂ ਕਿੰਗ ਵਿਵਹਾਰ ਪਰ ਆਪਾਂ ਸੀਮਿਤ ਨਾ ਰਹੇ ਕਣੀ ਕਿ ਕਹਿ ਦਿਓ ਤੋ ਆਪਾਂ ਖੁਸ਼ ਹੋ ਗਿਆ ਕਣੀ ਕਿ ਕਹਿ ਦਿਓ ਤੋ ਆਪਾਂ ਦੁਖੀ ਹੋ ਗਿਆ ਆਪਾਂ ਨੇ ਕੀ ਹੈ ਕਿ ਮਸਤ ਹੋਣਾ ਚਾਹੀਏ ਔਰ ਰਾਮ ਗਏ ਉੱਪਰ ਆਪਕੋ ਭਰੋਸਾ ਰੱਖਣਾ ਚਾਹੀਏ ਭਗਵਾਨ ਉੱਪਰ ਭਰੋਸਾ ਰੱਖਣਾ ਚਾਹੀਦਾ ਕਿਉਂਕਿ ਭਗਵਾਨ ਨੇ ਸਭ ਨੂੰ ਜੀਵਨ ਦਿਓ ਹੈ ਤੋ

ਆਲ ਇੰਡੀਆ ਰੇਡੀਓ ਦਾ ਸਰਾਇਕੀ ਪ੍ਰੋਗਰਾਮ ਹੈ। ਮੈਂ ਹਰਜੀਤ ਕੌਰ ਅੱਜ ਤੁਹਾਡੇ ਕੀਤੇ ਗਿਣ ਕੇ ਆਈ ਹਾਂ ਕੁਝ ਬਾਤਾਂ ਕੁਝ ਗੀਤ, ਜਿਸ ਵਿੱਚ ਅਸਾਂ ਤੁਹਾਡੇ ਨਾਲ ਗਾਲਾਂ ਵੀ ਕਰੇਂਦੇ ਹਨ ਅਤੇ ਪੰਜਾਬੀ ਗੀਤ ਵੀ ਸੁਣਵੇਂਦੇ ਹਨ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸੁਣਵੇਂਦੀ ਹਾਂ ਇੱਕ ਗੀਤ, ਗਾਉਣ ਵਾਲੇ ਹਨ ਹਰਭਜਨ ਮਾਨ।

ਤੁਸਾਂ ਹਰਭਜਨ ਮਾਨ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ। ਗੱਲ ਕਰੇਂਦੇ ਹਾਂ ਖਾਵਣ ਪੀਵਣ ਦੀ। ਸਰੈਕਿਆਂ ਦਾ ਸੁਭਾਅ ਹੈ, ਪਰ ਬਹੁ ਘੱਟ ਲੋਕ ਜਾਣਦੇ ਹਨ ਕਿ ਖਾਵਣ ਦੀ ਸ਼ੈ ਨੂੰ ਸੁਰੱਖਿਅਤ ਕਿੰਜ ਰੱਖਣਾ ਹੈ। ਦੁੱਧ ਤੇ ਦੁੱਧ ਤੋਂ ਬੜੀ ਸ਼ੈ ਫਲ ਸਬਜ਼ੀਆਂ ਜਲਦੀ ਖਰਾਬ ਥੀਂਦੇ ਹਨ। ਇਸ ਲਈ ਇਨ੍ਹਾਂ ਨਾਲ ਬਣੀ ਖਾਵਣ ਕੀ ਸ਼ੈ ਨੂੰ ਸੁਰੱਖਿਅਤ ਰੱਖਣਾ ਤਾਂ ਬਹੁ ਲਾਜ਼ਮੀ ਹੈ, ਕਿਉਂਕਿ ਇਸ ਵਿੱਚ ਪੈਦਾ ਹੋਣ ਵਾਲੇ ਬੈਕਟੀਰੀਆ ਵਾਇਰਸ ਸਾਕੂ ਅੱਖਾਂ ਨਾਲ ਨਹੀਂ ਦਿਸੇਂਦੇ ਤੇ ਸ਼ੈ ਚੋਂ ਬੋ ਵੀ ਕਹਿ ਨਹੀਂ ਆਵਦੀ। ਅਸਾਂ ਸ਼ੈ ਨੂੰ ਖਾ ਗਿੰਦੇ ਹਾਂ ਤੇ ਬਿਮਾਰ ਪੋ ਜਾਂਦੇ ਹਾਂ। ਘਰ 'ਚ ਖਾਵਣ ਦੀ ਕੋਈ ਵੀ ਸ਼ੈ ਖਰਾਬ ਨਾ ਥੀਵੇ, ਇਸ ਨੂੰ ਸਾਂਭ ਕੇ ਰੱਖੋ। ਘਰੋਂ ਬਾਹਰ ਖਾ ਰਹੇ ਹੋਵੋ ਤਾਂ ਧਿਆਨ ਦੇਵੋ ਕਿ ਖਾਣਾ ਘਟੀਆ ਘਿਓ ਤੇਲ 'ਚ ਤਾਂ ਨਹੀਂ ਬਣਿਆ ਹੈ। ਨਕਲੀ ਮਸਾਲੇ, ਬਾਰਿਸ਼ 'ਚ ਭਿੱਜੇ ਦਾਲਾਂ, ਛੋਲੇ, ਕਣਕ, ਮੈਲਾ ਪਾਣੀ ਰਲਾ ਕੇ ਬਣਾਇਆ ਭੋਜਨ

ਇਹ ਸਾਰਾ ਕੁਝ ਸਿਹਤ ਕਿਤੇ ਬਹੁਤ ਵੱਡਾ ਖਤਰਾ ਹੈ। ਬਿਮਾਰੀਆਂ ਨੂੰ ਬੁਲਾਵਾ ਦੇਵਣ ਵਾਲੀ ਗੱਲ ਹੈ। ਖੇਤਾਂ ਤੋਂ ਘਿਨਾ ਕੇ ਸਾਡੀਆਂ ਪਲੇਟਾਂ ਤੀਕਣ ਆਵਣ ਵਾਲੀ ਹਰ ਸ਼ੈ ਸੁਰੱਖਿਅਤ ਥੀਵਣੀ ਚਾਹੀਦੀ ਹੈ। ਤੇ ਹੁਣ ਇੱਕ ਗੀਤ ਸੁਣੇ ਸਾਂ ਕੁਲਦੀਪ ਮਾਣਕ ਦੀ ਆਵਾਜ਼ ਵਿੱਚ।

ਦਾ ਹੈ। ਰਿਸ਼ਤੇ ਵਧੇਂਦੇ ਹਨ। ਆਖਾਵੇਦਾ ਕਿ ਪਰਿਵਾਰ ਤੋਂ ਗਿਣ ਕੇ ਪੂਰੇ ਸੰਸਾਰ ਤੀਕਣ ਸ਼ਾਂਤੀ ਤਾਂ ਹੀ ਆਸੀ ਜਦਣ ਧੀਰਜ ਹੋਸੀ। ਤੇ ਹੁਣ ਵਾਰੀ ਹੈ ਗੀਤ ਦੀ। ਗੀਤ ਹੈ ਇੱਕ ਮੇਰੀ ਅੱਖ ਕਾਸ਼ਨੀ, ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ, ਸ਼ੀਸ਼ੇ ਤੇ ਤਰੇੜ ਪੈ ਗਈ, ਵਾਲ ਵਾਹੁੰਦੀ ਨੇ ਧਿਆਨ ਜਦੋਂ ਮਾਰਿਆ। ਗਾਇਕਾ ਹਿੰਨ ਸੁਰਿੰਦਰ ਕੌਰ।

ਇਹ ਹੈ ਸੁਰਿੰਦਰ ਕੌਰ ਦਾ ਗਾਇਆ ਗੀਤ। ਸੁਣਨ ਵਾਲਿਓ, ਖਾਵਣ ਪੀਵਣ ਸੋਵਣ ਬੈਠਣ ਦੇ ਨਾਲ ਨਾਲ ਘਰ ਬਾਹਰ ਸਫਾਈ ਦਾ ਹੋਣਾ ਬਹੁ ਲਾਜ਼ਮੀ ਹੈ। ਬਿਮਾਰੀਆਂ ਤੋਂ ਬਚ ਸੀ ਵਾਲਾ ਸਾਫ ਸੁਥਰਾ ਘਰ ਬਾਹਰ ਕਿਸ ਕੋ ਚੰਗਾ ਨਹੀਂ ਲਗੇਂਦਾ। ਘਰ ਦੀ ਸਫਾਈ ਹੋਵਣ ਤੇ ਲੋਕ ਕੂੜਾ ਬਾਹਰ ਸੜਕ ਤੇ ਸੁਟੇਂਦੇ। ਇਸ ਤਰ੍ਹਾਂ ਕਦਹਾ ਨਹੀਂ ਕਰਨਾ ਚਾਹੀਦਾ, ਦੇਖਣ ਵਿੱਚ ਵੀ ਭੈੜਾ ਲਗੇਂਦਾ। ਕੂੜਾ ਕੂੜੇਦਾਨ ਵਿੱਚ ਹੀ ਪਾਵਣਾ। ਪੰਨ ਵਿੱਚ ਟੁਰਦੇ ਕੁਝ ਖਾਵਦੇ ਪੀਵਦੇ ਹੋਵੋ ਤਾਂ ਉਹਦਾ ਪੈਕ ਕੂੜੇਦਾਨ 'ਚ ਹੀ ਸੁਟੇਵਣਾ। ਘਰ 'ਚ ਸਫੇਦੀ ਕਰਵੇਂਦੇ ਹੋ ਤਾਂ ਘਰ 'ਚੋਂ ਗੰਧ ਕਢੇਵਦੇ ਹੋ, ਜਿਵੇਂ ਪੁਰਾਣੇ ਡਿੱਬੇ ਲੋਹਾ ਕਈ ਕੁਝ। ਇਸ ਗੰਧ ਕੋ ਸੜਕ 'ਤੇ ਕਦਹਾ ਨਾ ਖਿੰਡਾਵੋ। ਹਮੇਸ਼ਾ ਕੂੜਾ ਘਰ ਵਿੱਚ ਸੁਟੇਣਾ ਲਾਜ਼ਮੀ ਹੈ। ਇਸ ਤਰ੍ਹਾਂ ਸਫਾਈ ਰਹਿੰਦੀ ਹੈ। ਇੰਜ ਹੀ ਨਹਿਰਾਂ ਵਿੱਚ ਘਰਾਂ ਦਾ ਕੂੜਾ, ਕਾਰਖਾਨਿਆਂ ਦਾ ਕੂੜਾ, ਹਸਪਤਾਲਾਂ ਦਾ ਕੂੜਾ ਨਾ ਸਟਿਆ ਵੰਜੇ। ਪਾਣੀ ਮੈਲਾ ਥੀਂਦਾ ਹੈ ਤੇ ਪੀਵਣ ਦੇ ਕਾਬਿਲ ਕਹਿ ਨਹੀਂ ਰਹਿੰਦਾ। ਨਹਿਰਾਂ 'ਚ ਰਹਿਣ ਦੇ ਜੀਵ ਵੀ ਮਰ ਵੇਂਦੇ ਹਨ। ਘਰ 'ਚ ਪਾਲੇ ਜਾਨਵਰਾਂ ਕੋ ਵੀ ਸੜਕ 'ਤੇ ਖੁੱਲ੍ਹਾ ਨਾ ਛੱਡ ਸੀ, ਇਹ ਬਹੁ ਗੰਦਗੀ ਖਿੰਡੇਂਦੇ ਹਨ। ਘਰ ਦੇ ਕੋਲੋਂ ਪਾਣੀ ਇਕੱਠਾ ਨਾ ਹੋਵਣ ਦੇਵੋ, ਕਾਈ ਜਮ ਜਾਸੀ, ਮੱਖੀ ਮੱਛਰ ਥੀਂਵਦੇ। ਸਾਡਾ ਸਾਰਾ ਕਾ ਫਰਜ਼ ਹੈ

ਗੀਤ ਤੁਸਾਂ ਜਸਬੀਰ ਜੱਸੀ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ। ਹੁਣ ਗੱਲ ਕਰੇਂ ਦੇ ਹਾਂ ਬਾਲਾਂ ਕੀ। ਮੌਜੂਦਾ ਸਮੇਂ 'ਚ ਬਾਲਾਂ ਕੋ ਸੰਭਾਲਣਾ ਅਤੇ ਉਹਨਾਂ ਕੋ ਸਹੀ ਪੰਧ ਦਿਖਾਉਣਾ ਬਹੁਤ ਜ਼ਰੂਰੀ ਹੈ। ਜੇ ਬਾਲਾਂ ਕੋ ਸਮਝਦਾਰੀ ਨਾਲ ਨਾ ਰੱਖੇ ਸਾਂ ਤਾਂ ਬਾਲ ਵਿਗੜਵੇ ਸੀ। ਬਾਲਾਂ ਕੋ ਜ਼ਿੰਮੇਵਾਰ ਕਿੰਝ ਬਣਾਉਣਾ ਹੈ ਅਸਾਂ ਤੁਹਾਕੂ ਦੱਸੇਂਦੇ ਹਾਂ। ਬਾਲਾਂ ਕੋ ਗਾਲ ਗਾਲ ਅਤੇ ਟੋਕਾ ਟਾਕੀ ਕਦਹਾ ਨਾ ਕਰੋ।

ਇਹਨਾਂ ਕੋ ਪ੍ਰੇਮ ਨਾਲ ਸਮਝਾਉਣਾ ਹੈ। ਜਦਨ ਤੁਹਾਡਾ ਬਾਲ ਚੰਗਾ ਕੰਮ ਕਰੇ ਸੀ ਤਾਂ ਉਸਦੀ ਤਾਰੀਫ ਕਰਨਾ ਨਾ ਭੁੱਲੋ। ਇਸ ਨਾਲ ਬਾਲ ਅੱਗੋਂ ਵੀ ਕੰਮ ਵਧੀਆ ਕਰੇਂਦਾ ਹੈ। ਬਚਪਨ ਤੋਂ ਹੀ ਬਾਲਾਂ ਕੋ ਵੱਡਿਆਂ ਦਾ ਆਦਰ ਕਰਨਾ ਸਿਖਾਉਣਾ ਚਾਹੀਦਾ ਹੈ। ਬਾਲਾਂ ਕੇ ਮਨ ਦੀ ਗੱਲ ਵੀ ਸੁਣੋ, ਉਹਨਾਂ ਨਾਲ ਦੋਸਤਾਂ ਵਾਲੀ ਘਰ ਰਹਿਣ। ਬਾਲਾਂ ਕੋ ਮਿਲ ਜੁਲ ਕੇ ਖਾਵਣਾ ਸਿਖਾਉਣਾ ਚਾਹੀਦਾ ਹੈ। ਬਾਲਾਂ ਸਾਹਮਣੇ ਝਗੜਾ ਵੀ ਨਾ ਕਰ ਸੋ, ਨਾ ਗਲਤ ਲਫ਼ਜ਼ ਬੋਲ ਸੋ, ਝੂਠ ਵੀ ਕਦਹਾਂ ਕੁਛ ਨਾ ਆਖਸੀ, ਨਹੀਂ ਤਾਂ ਬਾਲ ਵੀ ਉਹੀ ਕਰ ਸਨ। ਇਹਨਾਂ ਗੱਲਾਂ ਕੋ ਅਮਲ ਵਿੱਚ ਲਿਆਉਣਾ ਹੈ। ਆਪ ਚੰਗੇ ਬਣ ਸਨ ਤਾਂ ਬਾਲ ਵੀ ਚੰਗੇ ਬਣ ਸਨ। ਤੇ ਹੁਣ ਸਮਾਂ ਘੱਟ ਹੈ, ਪਰ ਇੱਕ ਗੀਤ ਤਾਂ ਜ਼ਰੂਰ ਸੁਣੇ ਸਾਂ। ਗੀਤ ਹੈ ਰੇਸ਼ਮਾ ਦੀ ਆਵਾਜ਼ ਵਿੱਚ, ਬਹੁ ਵਧੀਆ ਗੀਤ ਹੈ, ਚੱਸ ਗਿੰਨੋ।

ਪ੍ਰੋਗਰਾਮ ਮਿੱਟੀ ਦੀ ਖੁਸ਼ਬੂ ਲੈ ਕੇ ਤੁਹਾਡਾ ਸਭ ਦਾ ਦੋਸਤ ਦੁਰਗਾ ਰਾਮ ਨਾਇਕ ਹਾਜ਼ਰ ਹੈ। ਮਿੱਤਰੋ, ਗੱਲ ਕਰੀਏ ਦੋਸਤੀ ਦੀ। ਅਤੇ ਇਹ ਦੋਸਤੀ ਇੱਕ ਐਸਾ ਰਿਸ਼ਤਾ ਜਿਹਨੂੰ ਆਪਾਂ ਖੁਦ ਚੁਣਦੇ ਹਾਂ। ਇਹ ਰਿਸ਼ਤਾ ਬੜਾ ਮਲੁੱਕੜਾ ਜਿਹਾ ਰਿਸ਼ਤਾ, ਬੜਾ ਨਾਜ਼ੁਕ ਜਿਹਾ ਰਿਸ਼ਤਾ, ਅਤੇ ਇਹ ਰਿਸ਼ਤਾ ਦਿਲਾਂ ਦਾ ਰਿਸ਼ਤਾ, ਅਣਮੁੱਲਾ ਰਿਸ਼ਤਾ, ਜਿਹੜਾ ਖੂਨ ਦੇ ਰਿਸ਼ਤਿਆਂ ਤੋਂ ਵੀ ਵੱਧ ਕੇ ਹੁੰਦਾ। ਅਤੇ ਇਹ ਰਿਸ਼ਤਾ ਟਿਕਿਆ ਹੁੰਦਾ ਵਸਾ ਅਤੇ ਵਿਸ਼ਵਾਸ 'ਤੇ। ਵਿਸ਼ਵਾਸ ਟੁੱਟਿਆ, ਸ਼ੱਕ 'ਤੇ ਵਹਿਮ ਪੈਦਾ ਹੋਇਆ, ਨਫ਼ਰਤ ਨੇ ਘਰ ਕਰਿਆ, ਕੁੜਿੱਤਣ ਪੈਦਾ ਹੋਈ, ਦੂਰੀ ਪੈਦਾ ਹੋਈ, ਵਿਛੋੜਾ ਪੈਦਾ ਹੋਇਆ। ਅਤੇ ਮਿੱਤਰੋ, ਦੋਸਤੀ ਵਿੱਚ ਵਿਛੋੜਾ ਜ਼ਿੰਦਗੀ ਦਾ ਸਭ ਤੋਂ ਡੂੰਘਾ ਅਤੇ ਦਰਦ ਦੇਣ ਵਾਲਾ ਭਾਵਨਾਤਮਕ ਅਹਿਸਾਸ ਹੁੰਦਾ। ਅਤੇ ਦੋਸਤੋ, ਇਸ ਪਾਕ ਪਵਿੱਤਰ ਰਿਸ਼ਤੇ ਵਿੱਚ ਕਈ ਵਾਰੀ ਨਾ ਚਾਹੁੰਦਿਆਂ ਵੀ ਨਫ਼ਰਤ ਪੈਦਾ ਹੋ ਜਾਂਦੀ ਆ, ਕੁੜਿੱਤਣ ਘਰ ਕਰ ਲੈਂਦੀ ਆ। ਅਤੇ ਮਿੱਤਰੋ, ਫਿਰ ਜਿਗਰੀ ਦੋਸਤ ਵੀ ਦੁਸ਼ਮਣਾਂ ਤੋਂ ਵੱਧ ਕੇ ਲੱਗਣ ਲੱਗ ਜਾਂਦੇ ਆ। ਕਈ ਵਾਰੀ ਦੋਸਤੀ ਵਿੱਚ ਕਿਸੇ ਦੀ ਕੋਈ ਗਲਤੀ ਨਹੀਂ ਹੁੰਦੀ, ਪਰ ਗਲਤ ਫਹਿਮੀ ਕਰਕੇ ਦੂਜਾ ਦੋਸਤ ਉਹਨੂੰ ਮੰਨ ਲੈਂਦਾ ਵਾ। ਪਰ ਦੋਸਤੋ, ਅਸਲ ਵਿੱਚ ਗਲਤੀ ਅਤੇ ਗੁਨਾਹ ਵਿੱਚ ਬੜਾ ਫਰਕ ਹੁੰਦਾ ਏ। ਗਲਤੀ ਅਣਜਾਣਪੁਣੇ 'ਚ ਹੁੰਦੀ ਆ, ਅਤੇ ਗੁਨਾਹ ਸੋਚ ਕੇ ਕੀਤੇ ਜਾਂਦੇ ਆ, ਮਿੱਥ ਕੇ ਕੀਤੇ ਜਾਂਦੇ ਆ। ਗਲਤੀ ਦੀ ਤਾਂ ਮਾਫ਼ੀ ਮਿਲ ਜਾਂਦੀ ਆ, ਪਰ ਦੋਸਤੀ ਵਿੱਚ ਜੇ ਕੋਈ ਗੁਨਾਹ ਹੋਇਆ ਹੋਵੇ ਤਾਂ ਉਹਦੀ ਸਜ਼ਾ ਵੀ ਭੁਗਤਣੀ ਪੈਂਦੀ ਆ। ਅਤੇ ਸਭ ਤੋਂ ਔਖੀ ਅਤੇ ਬੁਰੀ ਸਜ਼ਾ ਦੋਸਤੀ ਵਿੱਚ ਹੁੰਦੀ ਆ, ਉਮਰਾਂ ਦੇ ਵਿਛੋੜੇ ਦੀ। ਅਤੇ ਫਿਰ ਵਿਛੜੇ ਹੋਏ ਦੋਸਤ ਆਪਣੇ ਗੁਨਾਹ ਨੂੰ ਕਬੂਲ ਕਰਕੇ ਕਾਲੀਆਂ ਬੋਲੀਆਂ ਰਾਤਾਂ ਵਿੱਚ ਇਕੱਲੇ ਪਏ ਪਏ ਖੁਦ ਨੂੰ ਦੋਸ਼ੀ ਮੰਨਦੇ ਆ, ਅਤੇ ਕਹਿੰਦੇ ਆ ਕਿ ਸੱਜਣ ਤੁਰ ਗਏ, ਰੌਣਕ ਮੁੱਕ

ਸਵਾਗਤ। ਅਤੇ ਅਗਲਾ ਵਟਸਐਪ ਸੁਨੇਹਾ ਪਹੁੰਚਿਆ ਆਪਣੇ ਕੋਲ, ਇਹਨਾਂ ਨੇ ਲਿਖਿਆ ਵਾ ਕਿ ਸਾਡਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਨਮਸਕਾਰ, ਕਹਿੰਦੇ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਸਾਨੂੰ ਬਹੁਤ ਸੋਹਣਾ ਲੱਗਦਾ, ਤੁਹਾਡੀ ਪੇਸ਼ਕਸ਼ ਕਹਿੰਦੀ ਲਾਜਵਾਬ ਹੁੰਦੀ ਆ। ਅਤੇ ਕਹਿੰਦੇ ਪਿਛਲਾ ਪ੍ਰੋਗਰਾਮ ਵੀ ਅਸੀਂ ਸੁਣਿਆ ਸੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਆ ਗੱਲ ਲਿਖੀ ਆ ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਲਾਲਗਿਰੀ ਗੋਸਵਾਮੀ, ਹੇਮਲਤਾ, ਹਿਨਾ ਹਰਸ਼ਿਤ ਅਤੇ ਖੁਸ਼ੀ ਗੋਸਵਾਮੀ ਨੇ। ਅਤੇ ਨਾਗਪੁਰ ਮਹਾਰਾਸ਼ਟਰ ਤੋਂ ਕਮਲ ਸਾਹਨੀ, ਪਿੰਕੀ ਸਾਹਨੀ, ਅਫਜਲ ਮਲਿਕ ਅਤੇ ਸੰਦੀਪ ਮੱਕੜ ਦਾ ਆਪਣੇ ਕੋਲ ਆ ਵਟਸਐਪ ਸੁਨੇਹਾ ਪਹੁੰਚਿਆ ਵਾ, ਇਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ। ਅਤੇ ਇਸੇ ਤਰ੍ਹਾਂ ਅਗਲਾ ਵਟਸਐਪ ਸੁਨੇਹਾ ਪਹੁੰਚਿਆ ਆਪਣੇ ਕੋਲ ਪਿੰਡ ਖੋਖਰਾਂ ਵਾਲੀ ਤੋਂ, ਵਿਨੋਦ ਬਾਰਾ ਸਾਹਿਬ, ਵਿਸ਼ਾਲ ਬਾਰਾ ਸਾਹਿਬ, ਵਿਕਾਸ, ਰੋਸ਼ਨੀ ਅਤੇ ਸ਼ਗੁਨ ਬਾਰਾ ਸਾਹਿਬ ਆ ਵੀ ਕਹਿੰਦੇ ਕਿ ਪਿਛਲਾ ਪ੍ਰੋਗਰਾਮ ਫੋਨ 'ਤੇ ਜਿਹੜਾ ਤੁਸੀਂ ਕੀਤਾ ਸੀ ਬਹੁਤ ਵਧੀਆ ਲੱਗਿਆ। ਅਤੇ ਪਿੰਡ ਧਰਮਾਲਾ ਤੋਂ ਜਿਹੜਾ ਜਗਦੇਵ ਸਿੰਘ ਫੌਜੀ ਜੀ ਦਾ ਫੋਨ ਆਇਆ ਸੀ ਨਾ, ਕਹਿੰਦਾ ਬਹੁਤ ਵਧੀਆ ਉਹਨਾਂ ਨਾਲ ਜਿਹੜੀ ਗੱਲਬਾਤ ਸੀ ਬਹੁਤ ਵਧੀਆ ਲੱਗੀ। ਸ਼ੁਕਰੀਆ ਬਾਰਾ ਸਾਹਿਬ ਜੀ ਪ੍ਰੋਗਰਾਮ ਨੂੰ ਪਸੰਦ ਕਰਕੇ, ਅਤੇ ਉਹਦੀ ਫਿਰ ਤੁਸੀਂ ਪ੍ਰਤੀਕਿਰਿਆ ਲਿਖੀ ਆ। ਅਤੇ ਦਤਰੰਗੀ ਭਾਟਾਵਾਰਾ ਛੱਤੀਸਗੜ੍ਹ ਤੋਂ, ਹੀਰਾਮਣੀ ਵਰਮਾ, ਪਾਰਸਮਣੀ ਵਰਮਾ, ਪੁਸ਼ਪਿੰਦਰਮਣੀ ਵਰਮਾ ਅਤੇ ਨੋਖੇ ਲਾਲ ਵਰਮਾ, ਅਤੇ ਪਿੰਡ ਬਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ ਓਮ ਬਗੜੀਆ, ਕ੍ਰਿਆਂਸ਼ ਬਗੜੀਆ, ਰਜਤ ਅਤੇ ਬੇਬੀ ਗਰੀਮਾ ਬਗੜੀਆ ਆ ਵੀ ਕਹਿੰਦੇ ਆ ਕਿ ਅਸੀਂ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹਾਂ, ਰੇਡੀਓ ਨੂੰ ਪ੍ਰੇਮ ਕਰਦੇ ਹਾਂ। ਅਤੇ ਇਹਦੇ ਇਲਾਵਾ ਪਸ਼ੂਆਂ ਅਤੇ ਪੰਛੀਆਂ ਦੇ ਲਈ ਪਾਣੀ ਦਾ ਅਸੀਂ ਪ੍ਰਬੰਧ ਕਰਦੇ ਹਾਂ। ਹਾਂਜੀ ਬਗੜੀਆ ਜੀ, ਹੁਣ ਜਿਹੜਾ ਗਰਮੀ ਦਾ ਮੌਸਮ ਚੱਲ ਰਿਹਾ, ਦਿਨੇ ਦੇਖਦੇ ਹਾਂ ਬੜੀ ਲੋਅ ਚੱਲਦੀ ਆ, ਉਹਦੇ ਵਾਸਤੇ ਇਹਨਾਂ ਬੇਜ਼ੁਬਾਨਾਂ ਵਾਸਤੇ ਪਾਣੀ ਦਾ ਪ੍ਰਬੰਧ ਕਰਨਾ ਆਪਣੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅਤੇ ਸ਼ੰਭਾ ਜੀ ਨਗਰ ਤੋਂ ਰਾਜੇਸ਼ ਸਾਬਲੇ ਪਾਟਿਲ, ਰਾਜਦੀਪ ਰਾਜੇਸ਼, ਰਾਸ਼ੀ ਰਾਜੇਸ਼ ਅਤੇ ਸ਼ੀਤਲ ਰਾਜੇਸ਼। ਅਤੇ ਅਗਲਾ ਸੁਨੇਹਾ ਪਹੁੰਚਿਆ ਆਪਣੇ ਕੋਲ ਸੂਰਤਗੜ੍ਹ, ਰਾਜਸਥਾਨ ਤੋਂ ਭੁਪਿੰਦਰ ਮਿਸ਼ਨ, ਪ੍ਰਭਜੋਤ ਮਿਸ਼ਨ ਅਤੇ ਬੇਬੀ ਜਾਨਵਿਕਾ ਦਾ। ਇਹਨਾਂ ਨੂੰ ਵੀ ਪ੍ਰੋਗਰਾਮ ਪਸੰਦ ਆ ਰਿਹਾ, ਸ਼ੁਕਰੀਆ ਭੁਪਿੰਦਰ ਜੀ ਪ੍ਰੋਗਰਾਮ ਨੂੰ ਪਸੰਦ ਕਰਕੇ ਤੁਸੀਂ ਜਿਹੜਾ ਮੈਸੇਜ ਕੀਤਾ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ। ਅਤੇ ਪਿੰਡ ਕਲਾਣਾ, ਤਹਿਸੀਲ ਭਾਦਰਾ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਤੋਂ ਵਿਕਰਮ ਕੜਵਾਸਰਾ, ਸਚਿਨ, ਸਤੀਸ਼, ਯੋਗੇਸ਼, ਯੁੱਧਵ ਕੜਵਾਸਰਾ, ਕੁੰਦਨ ਜਾਖੜ, ਲੀਲਾਧਰ ਸਵਾਮੀ, ਕਿਸਨ ਮਾਇਲ, ਕਿਡੂ ਰਾਮ ਜੋਈਆ, ਹਨੂੰਮਾਨ ਸਾਰਨ ਅਤੇ ਸੁਨੀਲ ਪਾਈਵਾਲ। ਕਹਿੰਦੇ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਸਾਡਾ ਦਿਲ ਜਿੱਤ ਲੈਂਦੀ ਹੈ। ਸ਼ੁਕਰੀਆ ਜੀ ਬਹੁਤ ਬਹੁਤ ਤੁਹਾਡਾ। ਅਤੇ ਮਜਨੂੰ ਦਾ ਟਿੱਲਾ ਤੋਂ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ, ਉਮੰਗ, ਆਕਾਂਕਸ਼ਾ, ਮਾਹਿਤਾ ਮਲਿਕ ਅਤੇ ਇਸ਼ਿਤਾ ਅਰੋੜਾ ਦਾ ਸੁਨੇਹਾ ਵੀ ਪਹੁੰਚ ਗਿਆ ਆਪਣੇ ਕੋਲ। ਅਤੇ ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ, ਲਵਲੀ ਅਤੇ ਆਰਤੀ ਅਰੋੜਾ। ਅਤੇ ਇਸੇ ਤਰ੍ਹਾਂ ਬੁਰਜ ਹਨੂੰਮਾਨਗੜ੍ਹ ਤੋਂ ਅਰਨੀਵਾਲਾ ਫਾਜ਼ਿਲਕਾ ਤੋਂ ਆਪਾਂ ਨੂੰ ਸੁਨੇਹਾ ਪਾ ਰਹੇ ਆ, ਲਿਖਿਆ ਇਹਨਾਂ ਨੇ, ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਸਿਦਕ ਅਤੇ ਮਦਨ ਲਾਲ ਵਰਮਾ ਆ ਕਹਿੰਦੇ ਆ ਕਿ ਹਵਾ, ਪਾਣੀ, ਕੁਦਰਤ ਦਾ ਅੰਮ੍ਰਿਤ, ਇਹਨੂੰ ਆਪਾਂ ਗੰਦਾ ਨਾ ਕਰੀਏ। ਵਾਹ ਜੀ ਵਾਹ, ਬੜੀ ਵਧੀਆ ਗੱਲ ਲਿਖੀ ਤੁਸੀਂ ਰਮਨ ਵਰਮਾ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਤੇ ਹਾਂਡੀਖੇੜਾ ਜ਼ਿਲ੍ਹਾ ਸਿਰਸਾ, ਹਰਿਆਣੇ ਤੋਂ ਰਾਧੇਸ਼ਮ ਸ਼ਰਮਾ, ਇੰਦਰਾ ਸ਼ਰਮਾ, ਸਾਰਥਕ ਸ਼ਰਮਾ ਅਤੇ ਸਚਿਨ ਸ਼ਰਮਾ। ਅਤੇ ਨਲੇਸ਼ਵਰ ਨਗਰ, ਨਰਵੈਲ ਮਹਾਰਾਸ਼ਟਰ ਤੋਂ ਪੀ ਐੱਸ ਨਾਵਾਨਕਰ, ਨਿਰਮਲਾ, ਵਿਸ਼ਾਲ, ਸੋਪਾਨ, ਤਾਇੜੇ, ਨਾਰਾਇਣ ਇੰਗਲੇ ਅਤੇ ਆਸ਼ੀਸ਼, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਇਸੇ ਤਰ੍ਹਾਂ ਪਿੰਡ ਨਥਾਣਾ ਪੰਜਾਬ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੇ, ਸੀਤਾ ਅਤੇ ਗੀਤਾ ਦਾ ਵੀ ਆਪਾਂ ਨੂੰ ਸੁਨੇਹਾ ਪਹੁੰਚ ਗਿਆ, ਇਹਨਾਂ ਦੇ ਬਹੁਤ ਬਹੁਤ ਸ਼ੁਕਰੀਆ। ਅਤੇ ਪਿੰਡ ਕੁਮਹਾਰ ਹੇੜਾ ਸਹਾਰਨਪੁਰ ਤੋਂ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ ਆਫੀਆ, ਇਬਰਾਹਿਮ ਸੱਦਾਮ ਅਤੇ ਅਦੀਬ ਹਸਨ ਦਾ ਵੀ ਸੁਨੇਹਾ ਪਹੁੰਚਿਆ, ਇਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ। ਅਤੇ ਇਸੇ ਤਰ੍ਹਾਂ ਪਿੰਡ ਹੀਰਾਂਵਾਲੀ, ਫਾਜ਼ਿਲਕਾ ਪੰਜਾਬ ਤੋਂ ਸੁਭਾਸ਼ ਗੁਦਾਰਾ, ਵਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ, ਸਰਵਾਂ ਰੇਣਵਾ, ਹੰਸਰਾਜ ਭਾਟੀਆ, ਮਨੀ ਰਾਮ, ਰਣਜੀਤ ਰਾਮ ਕਿਰੋੜੀਵਾਲ,

ਬਲਵੰਤ ਸਿੰਘ ਕਹਿੰਦੇ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਅਸੀਂ ਲਾਈਵ ਸੁਣ ਰਹੇ ਹਾਂ, ਪਿਛਲਾ ਪ੍ਰੋਗਰਾਮ ਜਿਹੜਾ ਫੋਨ 'ਤੇ ਸੀ ਉਹ ਵੀ ਸੁਣਿਆ, ਬੜਾ ਚੰਗਾ ਲੱਗਿਆ। ਅਤੇ ਕਹਿੰਦੇ ਕਈ ਸਰੋਤਿਆਂ ਦੇ ਜਿਹੜੇ ਪਹਿਲੀ ਵਾਰੀ ਫੋਨ ਮਿਲੇ ਆ ਨਾ, ਉਹ ਬੜੀ ਖਾਸ ਸੀਗਾ ਜੀ। ਗੁਦਾਰਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਆ ਸੰਦੇਸ਼ ਪਾਉਣ ਵਾਸਤੇ। ਅਤੇ ਇਸੇ ਤਰ੍ਹਾਂ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਦੇ ਵਿੱਚ ਅਗਲਾ ਸੁਨੇਹਾ ਪਹੁੰਚਿਆ ਆਪਣੇ ਕੋਲ ਗਾਂਧੀ ਨਗਰ ਗੁਜਰਾਤ ਤੋਂ, ਸੁਰੇਸ਼ ਰਾਠੌੜ, ਮੰਜੁਲਾ ਰਾਠੌੜ, ਵਿਸ਼ਾਲ ਅਤੇ ਨਿਸ਼ਾ ਦਾ। ਅਤੇ ਸਦਰ ਬਾਜ਼ਾਰ ਕੁਰਾਵਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ ਵਰਮਾ, ਰਾਹੁਲ ਕੁਮਾਰ ਵਰਮਾ, ਵਿਨੀਤ ਕੁਮਾਰ ਅਤੇ ਸੋਨਮ ਵਰਮਾ, ਅਤੇ ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ ਢੀਂਗੀਆ, ਨਮਨ ਢੀਂਗੀਆ ਅਤੇ ਅਪਾਰ ਢੀਂਗੀਆ। ਇਹਨਾਂ ਨੂੰ ਪ੍ਰੋਗਰਾਮ ਪਸੰਦ ਆ ਰਿਹਾ, ਤੁਹਾਡਾ ਹੀ ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਪਿੰਡ ਜੋਗੀਵਾਲਾ ਸ਼੍ਰੀ ਗੰਗਾਨਗਰ ਤੋਂ ਪ੍ਰੇਮ ਸਹਾਰਨ, ਮੋਨਿਕਾ ਅਤੇ ਮਨੀਸ਼ ਸਹਾਰਨ, ਅਤੇ ਪਲਾਰੀ ਛੱਤੀਸਗੜ੍ਹ ਤੋਂ ਦਿਨੇਸ਼ ਕੁਮਾਰ ਦੇਵਾਂਗਨ, ਦੁਰਗਾ ਪ੍ਰਸਾਦ ਦੇਵਾਂਗਨ, ਪ੍ਰਾਗ ਤਨੂਜਾ ਅਤੇ ਇਸ਼ਾਂਤ ਦੇਵਾਂਗਨ ਦਾ ਸੁਨੇਹਾ ਪਹੁੰਚ ਗਿਆ, ਇਹਨਾਂ ਦੇ ਬਹੁਤ ਬਹੁਤ ਸ਼ੁਕਰੀਆ। ਅਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਆਪਣੇ ਕੋਲ ਪਹੁੰਚਿਆ ਵਾ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਵੈ ਮਲਹੋਤਰਾ, ਭਾਈ ਸੁੱਚੇ ਪਾਠਕ ਦਾ, ਅਨਾਰਕਲੀ ਬਾਜ਼ਾਰ ਜਗਰਾਓਂ, ਪੰਜਾਬ ਤੋਂ। ਕਹਿੰਦੇ ਆ ਪੇਸ਼ਕਸ਼ ਬੜੀ ਲਾਜਵਾਬ ਆ, ਅਤੇ ਤੁਹਾਡੀ ਕਹਿੰਦੀ ਜਿਹੜੀ ਪੇਸ਼ਕਸ਼ ਆ ਨਾ, ਹਰ ਵਾਰੀ ਦਿਲ ਨੂੰ ਛੂਹ ਜਾਂਦੀ ਆ। ਸ਼ੁਕਰੀਆ ਪਾਠਕ ਜੀ ਪ੍ਰੋਗਰਾਮ ਨੂੰ ਪਸੰਦ ਕਰਨ ਵਾਸਤੇ। ਅਤੇ 7 DBN ਭਾਦੋ ਵਾਲੀ ਢਾਣੀ ਤੋਂ ਟੇਕਚੰਦ ਚਾਰਨ, ਸੰਤੋਸ਼ ਦੇਵੀ, ਸੱਤਿਆਪ੍ਰਿਯ ਚਾਰਨ, ਜੈ ਸਿੰਘ, ਯੋਗੇਸ਼ਰੀ, ਰਣਜੀਤ ਸਿੰਘ ਸੁਥਾਰ, ਗੁਰਦੇਵ ਸਿੰਘ ਭਗਾਣੀਆਂ, ਹਰਨੇਕ ਸਿੰਘ ਭਗਾਣੀਆਂ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਬੋਰਖੇੜਾ, ਪਿਤਰਾਮਲ ਜ਼ਿਲ੍ਹਾ, ਉਜੈਨ, ਮੱਧ ਪ੍ਰਦੇਸ਼ ਤੋਂ ਵਿਨੋਦ ਮੂਨਤ, ਨੇਹਾ ਜੈਨ, ਦੀਪਕ, ਮਯੰਕ ਮੂਨਤ, ਚੇਤਨ ਨਾਹਟਾ, ਦਿਸ਼ਾ ਅਤੇ ਕੁਸ਼ ਮੂਨਤ ਦਾ ਵੀ ਸੁਨੇਹਾ ਪਹੁੰਚ ਗਿਆ, ਇਹਨਾਂ ਦੇ ਬਹੁਤ ਬਹੁਤ ਸ਼ੁਕਰੀਆ। ਅਤੇ ਇਸੇ ਤਰ੍ਹਾਂ ਪਿੰਡ ਘਮੜੀਏ ਤੋਂ ਜਗਦੀਸ਼ ਢੂਕੀਆ, ਪਰਮਿਲਾ ਢੂਕੀਆ, ਜੋਤੀ, ਸ਼ੋਮ ਢੂਕੀਆ, ਸਰੀਤਾ, ਸਚਿਨ, ਨਾਮਨਾ, ਤਮਨਾ, ਸਾਇਨਾ, ਵਿਸ਼ਨੂੰ ਢੂਕੀਆ, ਇਵਾ ਧਾਰਣੀਆਂ, ਕਹਿੰਦੇ ਆ ਕਿ ਹਾਕਮ ਸੂਫੀ ਦੀ ਆਵਾਜ਼ ਵਿੱਚ ਕੋਈ ਗੀਤ ਸੁਣਾਓ ਜੀ। ਢੂਕੀਆ ਜੀ ਅੱਜ ਤਾਂ ਨਹੀਂ, ਅਗਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਜ਼ਰੂਰ ਸੁਣਾਵਾਂਗੇ। ਅਤੇ ਸੁਨੇਹਾ ਪਾਉਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਤੇ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ, ਅਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਆਪਣੇ ਕੋਲ ਪਹੁੰਚਿਆ ਵਾ, ਲਿਖਿਆ ਵਾ ਇਹਨਾਂ ਨੇ, ਆਪਣਾ ਨਾਮ ਲਿਖਿਆ ਨਹੀਂ, ਚਲੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਉੱਤੇ ਲਿਖਿਆ ਆਉਂਦਾ ਬਨਵਾਰੀ ਲਾਲ, ਲਿਖਿਆ ਪਤਾ ਨਹੀਂ ਕਿੱਥੋਂ ਆ। ਚਲੋ ਬੇਹਰਵਾਲਾ ਖੁਰਦ ਸਿਰਸੇ ਤੋਂ ਬਲਵੰਤ ਜਾਖੜ, ਮਮਤਾ ਜਾਖੜ, ਪ੍ਰਿਆ ਨੈਣਾ ਜਾਖੜ, ਹਿਮਾਨੀ ਜਾਖੜ, ਸ਼ਿਵਮ ਜਾਖੜ, ਅਤੇ ਹਨੂੰਮਾਨਗੜ੍ਹ ਟਾਊਨ ਤੋਂ ਸੁਲਤਾਨ ਸਿੰਘ ਤਰੜ, ਕ੍ਰਿਸ਼ਨ ਮੁਕੇਸ਼, ਰਾਮਚੰਦਰ, ਕਪਿਲ ਦੇਵ ਅਤੇ ਕਾਂਤਾ ਚੌਧਰੀ ਦਾ ਸੁਨੇਹਾ ਵੀ ਪਹੁੰਚ ਗਿਆ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਆਹ ਸੁਨੇਹਾ ਪਹੁੰਚਿਆ ਆਪਣੇ ਕੋਲ ਚੱਕ 15 PS ਤੋਂ, ਸਰਬਜੀਤ ਸਿੰਘ ਜੋਸਨ ਅਤੇ ਸਰਬਜੀਤ ਕੌਰ ਜੋਸਨ ਦਾ, ਇਹਨਾਂ ਦੇ ਨਾਲ ਗੁਰਮਨ, ਆਦਰਸ਼ਪਾਲ ਜੋਸਨ ਅਤੇ ਰੋਬਿਨ ਸਿੰਘ ਜੋਸਨ। ਕਹਿੰਦੇ ਪਿਛਲਾ ਪ੍ਰੋਗਰਾਮ ਜਿਹੜਾ ਤੁਸੀਂ ਪੇਸ਼ ਕੀਤਾ ਸੀ ਸਾਨੂੰ ਬਹੁਤ ਵਧੀਆ ਲੱਗਿਆ। ਕਹਿੰਦੇ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਜੀ, ਤੁਹਾਨੂੰ ਵੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਅਤੇ ਜੋਸਨ ਸਾਹਿਬ ਨੇ ਇੱਕ ਗੱਲ ਲਿਖੀ ਆ ਕਿ ਚੜ੍ਹਦੇ ਸੂਰਜ ਢਲਦੇ ਵੇਖੇ, ਬੁੱਝਦੇ ਦੀਵੇ ਬਲਦੇ ਵੇਖੇ, ਅਤੇ ਹੀਰ ਦਾ ਕੋਈ ਮੁੱਲ ਨਾ ਜਾਣੇ, ਖੋਟੇ ਸਿੱਕੇ ਚੱਲਦੇ ਵੇਖੇ, ਜਿਨ੍ਹਾਂ ਦਾ ਜੱਗ 'ਤੇ ਕੋਈ, ਉਹ ਵੀ ਪੁੱਤਰ ਪਲਦੇ ਵੇਖੇ, ਲੋਕ ਕਹਿੰਦੇ ਦਾਲ ਨਹੀਂ ਗਲਦੀ, ਮੈਂ ਤਾਂ ਪੱਥਰ ਚੱਲਦੇ ਵੇਖੇ। ਵਾਹ ਜੀ ਵਾਹ, ਜੋਸਨ ਸਾਹਿਬ ਬਹੁਤ ਵਧੀਆ ਗੱਲ ਲਿਖੀ, ਸ਼ੁਕਰੀਆ ਤੁਹਾਡਾ ਬਹੁਤ ਬਹੁਤ। ਅਤੇ ਮੁਜ਼ੱਫਰਨਗਰ ਉੱਤਰ ਪ੍ਰਦੇਸ਼ ਤੋਂ ਰੈਣੂ ਸ਼ਰਮਾ, ਰੁਦਰ ਸ਼ਰਮਾ, ਵੰਦਨਾ ਸ਼ਰਮਾ ਅਤੇ ਵਿਸ਼ੇਸ਼ ਸ਼ਰਮਾ, ਅਤੇ ਹਨੂੰਮਾਨਗੜ੍ਹ ਟਾਊਨ ਰਾਜਸਥਾਨ ਤੋਂ ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਂ, ਇਰਫਾਨ ਖਾਂ, ਜੀਸ਼ਾਨ ਖਾਂ, ਅਤੇ ਬਠਿੰਡਾ ਰੋਡ ਡੱਬਵਾਲੀ ਤੋਂ ਰਾਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ ਅਤੇ ਤਾਨੀਆ ਨਾਰੰਗ ਦਾ ਸੁਨੇਹਾ ਵੀ ਪਹੁੰਚ ਗਿਆ, ਇਹਨਾਂ ਦੇ ਬਹੁਤ ਬਹੁਤ ਸ਼ੁਕਰੀਆ।

ਗਗਨਦੀਪ ਜਾਜੋਰੀਆ, ਆਰਜੂ ਜਾਜੋਰੀਆ ਅਤੇ ਗੁੱਡੂ, ਅਤੇ ਉਮਰਖੇੜ ਮਹਾਰਾਸ਼ਟਰ ਤੋਂ ਅਭਿਜੀਤ ਗਵਾਹਨਕਰ ਰਾਹੀ, ਸਰੀਤਾ ਗਵਾਹਨਕਰ, ਪ੍ਰਣੀਤਾ, ਅਰਜੁਨ ਗਵਾਹਨਕਰ ਅਤੇ ਟੁਕ ਟੁਕ, ਵੈਸ਼ਾਲੀ ਸ਼ੈਲੇਸ਼ ਗਵਾਹਨਕਰ, ਏਕਾਂਸ਼ ਸੁਮਿਤ ਗਵਾਹਨਕਰ, ਕੁਮਾਰੀ ਧਵਨੀ ਗਵਾਹਨਕਰ, ਪਰੀਦਾ, ਸੁਨੇਹਾ ਵੀ ਪਹੁੰਚ ਗਿਆ ਆਪਣੇ ਤੱਕ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਘਰੌਂਡਾ ਜ਼ਿਲ੍ਹਾ ਕਰਨਾਲ ਹਰਿਆਣੇ ਤੋਂ ਵਿਜੇਂਦਰ ਕੁਮਾਰ ਜੈਜਾਨ, ਕਾਂਤਾ ਰਾਣੀ, ਗੁੰਜਨ, ਸਾਹਿਲ, ਵਾਣੀ ਜੈਜਾਨ, ਅਲੀਕਾਂ ਤਹਿਸੀਲ ਡੱਬ ਵਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ ਲਖੋਤਰਾ, ਸਰਬਜੀਤ ਲਖੋਤਰਾ, ਰਾਣੀ ਸੋਨੂ ਅਤੇ ਰਜਨੀ, ਅਤੇ ਬਾਬਾ ਕੁਟੀ ਰਾਏਗੜ੍ਹ ਤੋਂ ਸ਼ਿਵ ਕੁਮਾਰ ਚੌਹਾਨ, ਸੰਕ੍ਰਾਂਤੀ ਚੌਹਾਨ, ਰਿਤੇਸ਼, ਰਾਜੇਸ਼ਵਰੀ, ਉਤਕ੍ਰਿਸ਼ ਚੌਹਾਨ ਅਤੇ ਡੁੱਗੂ, ਅਤੇ ਪਦਮਾ ਟਾਕਿਜ ਨੇਪਾਨਗਰ ਮੱਧ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪ੍ਰਖਰ ਸ਼ਾਹ, ਕੁਸ਼ਲ, ਨੀਤੀ ਸ਼ਾਹ, ਸੁਰਬੀ, ਅਸ਼ਵਿਨ ਸ਼ਾਹ, ਅਤੇ ਮੰਗਲਾਬੈਨ ਅਤੇ ਰਾਜਿੰਦਰ ਸ਼ਾਹ ਵੀ ਪ੍ਰੋਗਰਾਮ ਸੁਣ ਰਹੇ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਗੰਜ ਡੁੰਡਵਾਰੇ ਤੋਂ ਮੁਹੰਮਦ ਯਾਸੀਨ ਹਾਸ਼ਮੀ, ਨਾਜ਼ਮਾ ਬੇਗਮ ਹਾਸ਼ਮੀ, ਤੌਸੀਫ, ਤੈਮੂਰ ਹਾਸ਼ਮੀ ਅਤੇ ਕਲੀਮ ਅੰਸਾਰੀ, ਅਤੇ ਬਿਲਾਈਗੜ੍ਹ ਛੱਤੀਗੜ੍ਹ ਤੋਂ ਰੋਸ਼ਨ ਲਾਲ, ਦੇਵਾਂਗਨ ਕੌਸ਼ਲਿਆ, ਦੇਵਾਂਗਨ ਹੇਮਲਤਾ, ਡਿੰਪਲ ਅਤੇ ਇਹਨਾਂ ਦਾ ਪੂਰਾ ਪਰਿਵਾਰ, ਅਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਆਪਣੇ ਤੱਕ ਪਹੁੰਚਿਆ ਵਾ, ਲਿਖਣ ਵਾਲੇ ਆ ਅਨਿਲ, ਕਵਿਤਾ ਲਿਖਿਆ ਵਾ ਇਹਨਾਂ ਨੇ ਦਿੱਲੀ ਤੋਂ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਮੰਡੀ ਡੱਬਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ ਅਤੇ ਕੁਲਦੀਪ ਗਾਂਧੀ, ਅਤੇ ਡੋਂਗਰਗਾਓਂ ਛੱਤੀਗੜ੍ਹ ਤੋਂ ਰਾਸ਼ਟਰਪਾਲ, ਗਜਪੀਏ, ਰਾਧਿਕਾ, ਅਨਿਸ਼ਕਾ ਅਤੇ ਤਨਮੇ, ਅਤੇ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ ਅਕਸਰ, ਹਰਿਦੁਆਰ ਤੋਂ, ਅਤੇ ਅਗਲਾ ਸੁਨੇਹਾ ਪਹੁੰਚਿਆ ਆਪਣੇ ਤੱਕ ਭਗੇਰਾ ਦੁਰਗ ਤੋਂ, ਸੰਤੋਸ਼ ਨਾਮਦੇਵ, ਸਾਰਥਕ ਨਾਮਦੇਵ, ਸਮਰਥ ਅਤੇ ਸ਼ੋਰਿਆ ਦਾ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਮਰਪੁਰਾ ਜਾਲੂਖਾਟ ਤੋਂ ਜਗਦੀਸ਼ ਚੰਦਰ, ਪ੍ਰਜਾਪਤੀ, ਵਿਮਲਾ ਪ੍ਰਜਾਪਤੀ, ਮੋਨੂ ਅਤੇ ਰਾਜਿੰਦਰ, ਅਨੂਪਪੁਰ ਮੱਧ ਪ੍ਰਦੇਸ਼ ਤੋਂ ਜੈਮੰਤਰੀ ਕੇਵਟ, ਅੰਜਲੀ ਕੇਵਟ, ਰੁਦਰਾਣੀ ਅਤੇ ਕ੍ਰਿਸ਼ਨਾ ਕੇਵਟ, ਅਤੇ ਇਸੇ ਤਰ੍ਹਾਂ ਹਰਜਿੰਦਰ ਸਿੰਘ, ਇਹਨਾਂ ਨੇ ਨਾਮ ਨਹੀਂ ਲਿਖਿਆ, ਪਤਾ ਨਹੀਂ ਕਿੱਥੋਂ ਲਿਖਿਆ ਵਾ। ਅਤੇ ਅਗਲਾ ਮੈਸੇਜ ਪਹੁੰਚਿਆ ਆਪਣੇ ਕੋਲ ਆਦਰਸ਼ ਨਗਰ ਮਲੋਟ ਪੰਜਾਬ ਤੋਂ, ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਡੀ ਸ਼ਰਮਾ, ਸੌਰਭ ਅਤੇ ਸਾਇਨਾ ਸ਼ਰਮਾ, ਅਤੇ ਇਹਨਾਂ ਦੇ ਨਾਲ ਨਿਵਾਨ ਸ਼ਰਮਾ। ਅਤੇ ਆ ਲਿਖਿਆ ਵਾ ਅਨੂਪਗੜ੍ਹ ਤੋਂ ਭਗਵਤੀ ਦੇਵੀ, ਤਹਿਸੀਲ ਭਾਦਰਾ ਅਨੂਪ ਸ਼ਹਿਰ ਤੋਂ, ਗਜਾਨੰਦ ਸਾਰਸਵਤ, ਤਾਰਾਚੰਦ ਸਾਰਸਵਤ, ਸੋਨੂ, ਪਵਨ, ਸਾਹਿਲ, ਰਾਘਵ, ਮੁਰਾਰੀ ਲਾਲ, ਮਮਤਾ, ਮੀਤੂ, ਕਿੰਨੂ, ਅਕਸ਼ੈ, ਮਹਾਵੀਰ ਲੋਹਰਾ, ਫੂਸਾ ਰਾਮ, ਤਿੰਨ ਦਾ ਪੂਰਾ ਪਰਿਵਾਰ, ਰਾਮ ਸਿੰਘਪੁਰ ਤੋਂ ਅਸ਼ੋਕ ਬੱਬਰ, ਪਵਨ, ਰਾਜੇਸ਼, ਅਜੇ, ਰਾਹੁਲ ਅਤੇ ਮਨੂ ਬੱਬਰ, ਅਤੇ ਕਾਸਮ ਕਲੋਨੀ ਸਨਾਵਤ ਤੋਂ ਯੂਨਿਸ ਖੱਤਰੀ, ਸ਼ਫੀ ਖੱਤਰੀ, ਇਦਰੀਸ਼, ਨੂਰ ਮੀਨਾ, ਇਰਫਾਨ ਮੀਨਾ ਅਤੇ ਕਾਸਿਫ ਮੀਨਾ, ਪਿੰਡ ਹੋਡੂ ਜ਼ਿਲ੍ਹਾ ਬਾਲੋਤਰਾ ਤੋਂ ਉਮੇਦਾ ਰਾਮ, ਸੁਰੇਸ਼ ਕੁਮਾਰ, ਸੁਰਤੇਸ਼ ਗੁਦਾਰਾ ਅਤੇ ਮਦਨ ਚੌਧਰੀ, ਅਮਰਗੜ੍ਹ ਸਾਦੁਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ, ਗੁਰਨੂਰ, ਹਰਵਿੰਦਰ ਮਾਨ ਅਤੇ ਕੁਲਵਿੰਦਰ ਕੌਰ ਮਾਨ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਬਹੁਤ ਟਾਈਮ ਦੇ ਬਾਅਦ ਆਹ ਸੁਨੇਹਾ ਪਹੁੰਚਿਆ ਆਪਣੇ ਕੋਲ ਪਿੰਡ ਜੇਸਲਾ ਫਲੋਦੀ ਤੋਂ, ਰਾਜਾ ਰਾਮ ਝੰਵਰ ਬਿਸ਼ਨੋਈ, ਕਹਿੰਦੇ ਕਿਸੇ ਵੀ ਪੰਜਾਬੀ ਗੀਤ ਦੇ ਵਿੱਚ ਸਾਨੂੰ ਸ਼ਾਮਿਲ ਕਰ ਲਿਓ, ਕਹਿੰਦੇ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਦਾ ਵਾ। ਅਤੇ ਜਿਹੜੇ ਸਰੋਤੇ ਉਹਨਾਂ ਦੀ ਪ੍ਰਤੀਕਿਰਿਆ ਨਾ, ਉਹ ਵੀ ਪ੍ਰੋਗਰਾਮ ਦੇ ਵਿੱਚ ਚਾਰ ਚੰਦ ਲਾ ਦਿੰਦੀ ਹੈ। ਸ਼ੁਕਰੀਆ ਜੀ ਰਾਜਾ ਰਾਮ ਜੀ ਪ੍ਰੋਗਰਾਮ ਨੂੰ ਪਸੰਦ ਕਰਕੇ ਪ੍ਰਤੀਕਿਰਿਆ ਦੇਣ ਵਾਸਤੇ। ਅਤੇ ਸਾਂਗਲੀ ਜ਼ਿਲ੍ਹੇ ਤੋਂ ਅਸੁਨੇਹਾ ਪਹੁੰਚਿਆ ਆਪਣੇ ਕੋਲ ਅਲਤਾਫ ਹੁਜਰੇ, ਸੈਫੁੱਲਾ, ਸਬਾਹਤ, ਕਿਰਤ ਹੁਜਰੇ ਅਤੇ ਰੇਹਾਨ ਸ਼ੇਖ, ਜਲਾ

ਇਲਾਵਾ ਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਆਹੂਜਾ। ਕੋਟਵਾ ਨਰਾਇਣ ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ ਅਤੇ ਹੈਪੀ ਰਾਏ। ਮਹੋਬਾ ਬੁੰਦੇਲਖੰਡ ਯੂਪੀ ਤੋਂ ਜੈਪਾਲ ਯਾਦਵ, ਚੰਦਰਪਾਲ ਯਾਦਵ, ਰਾਘਵਿੰਦਰ ਅਰਵਿੰਦ, ਰਾਗਨੀ ਰੀਆ, ਰੈਨੂ, ਦਿਵਿਆਂਸ਼ੀ ਆਰਾਧਨਾ, ਰੋਨਿਕਾ ਯਾਦਵ, ਚੰਦਰੇਸ਼ ਗੋਹਰ ਅਤੇ ਸੁਨੀਲ ਪਾਠਕ। ਅਤੇ ਇਸੇ ਤਰ੍ਹਾਂ ਸਾਦੁਲ ਸ਼ਹਿਰ ਤੋਂ ਰਾਮ ਕੁਮਾਰ ਰਿਵਾੜ, ਚੰਦਰ ਕਲਾ ਰਿਵਾੜ। ਕਹਿੰਦੇ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗ ਰਿਹਾ, ਸ਼ੁਕਰੀਆ ਜੀ ਤੁਹਾਡਾ। ਅਤੇ ਇਸੇ ਤਰ੍ਹਾਂ ਰਾਮਗੜ੍ਹ ਕੈਂਪ ਤੋਂ ਮਹਿੰਦਰ ਮੋਦੀ ਅਤੇ ਠਾਕੁਰ ਸਾਹਿਬ ਦਾ ਸੁਨੇਹਾ ਵੀ ਪਹੁੰਚ ਗਿਆ, ਇਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ। ਅਤੇ MLB ਰੋਡ ਗਵਾਲੀਅਰ ਤੋਂ ਸੁਰੇਸ਼ ਖੁਰਾਨਾ, ਪੱਪੀ, ਕਿਰਨ ਖੁਰਾਨਾ, ਲਵੇ ਖੁਰਾਨਾ, ਆਰਵ ਖੁਰਾਨਾ, ਮੇਗਾ, ਆਸ਼ੀਸ਼, ਅਨੁਜ ਛੋਟੂ, SK ਪੱਪੀ। ਅਤੇ ਸਰਗਾਓਂ ਛੱਤੀਸਗੜ੍ਹ ਤੋਂ ਦੀਪੇਸ਼ ਵਰਮਾ, ਪੂਨਮ ਵਰਮਾ, ਜੋਤੀ ਅਤੇ ਸ਼ਿਵਾਂਸ਼ ਵਰਮਾ ਦਾ ਸੁਨੇਹਾ ਵੀ ਪਹੁੰਚ ਗਿਆ। ਨਾਂਦੇੜ ਇਤਾਲਾ ਮਹਾਰਾਸ਼ਟਰ ਤੋਂ ਸ਼ੰਕਰ ਲਾਲ ਜਾਇਸਵਾਲ, ਗਣੇਸ਼ ਲਾਲ ਜਾਇਸਵਾਲ ਅਤੇ ਦੁਰਗੇਵੇਸ਼ਵਰੀ ਜੈਸਵਾਲ ਦਾ ਵੀ ਸੁਨੇਹਾ ਪਹੁੰਚਿਆ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਕੁਰਾਵਲੀ ਤੋਂ ਰਾਸ਼ਿਦ ਹੁਸੈਨ ਅੰਸਾਰੀ, ਨਸਰੀਨ ਅੰਸਾਰੀ, ਨੌਰੀਨ ਆਸਨਾ, ਮੁਹੰਮਦ ਕੈਫ ਅੰਸਾਰੀ। ਖਾਰੀਆਂ ਜ਼ਿਲ੍ਹਾ ਸਿਰਸਾ ਹਰਿਆਣਿਓਂ ਪ੍ਰਤਾਪ ਜਨਾਗ, ਲਿੰਦਰਾ, ਮੁਕੇਸ਼, ਦਿਨੇਸ਼, ਅੰਸ਼ੂ, ਬਲਦੇਵ ਕਟਾਰੀਆ। ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ। ਅਤੇ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਨੂੰ ਪਸੰਦ ਕਰਕੇ ਆ ਸੁਨੇਹਾ ਪਹੁੰਚਿਆ ਆਪਣੇ ਕੋਲ, ਰਾਣੀ ਝਾਮ ਅਤੇ ਬਿੱਟੂ ਝਾਮ ਦਾ, ਰਾਣੀ ਬਾਜ਼ਾਰ ਬੀਕਾਨੇਰ ਤੋਂ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਸਿੰਘ ਭੂਮੀ ਚਾਈਬਾਸਾ ਝਾਰਖੰਡ ਤੋਂ ਸ਼ਿਵਾ ਗੋਪ, ਪ੍ਰੇਮ ਗੋਪ, ਕਪਿਲ ਗੋਪ, ਸ਼ਿਵਾਂਸ਼, ਸੰਗੀਤਾ, ਲੀਪੀ ਅਤੇ ਦੀਪਾਲੀ ਗੋਪ। ਅਤੇ ਛੋਟੀ ਬਲੀਆ ਮੁੰਬਈ ਤੋਂ ਅਹਿਮਦ ਭਾਈ ਫੁੱਲਵਾਲੇ, ਦੁਖਨਾ ਸਦਫ, ਜੂਹੀ ਇਕਬਾਲ, ਇਮਰਾਨ ਅਹਿਮਦ, ਆਮਨਾ ਨਸਰੀਨ, ਆਸਮਾ ਪਰੀ, ਰਾਬੀਆ ਅਤੇ ਆਸ਼ੂ ਅਹਿਮਦ। ਅਤੇ ਹਿਤੇਂਦਰ ਦਾਸ ਨੇ ਸੁਨੇਹਾ ਪਾਇਆ ਆਪਾਂ ਨੂੰ ਆਸਾਮ ਤੋਂ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਕਵਾਈ 12 ਸਾਲਪੁਰਾ ਤੋਂ ਆਪਾਂ ਨੂੰ ਸੁਨੇਹਾ ਪਾ ਰਿਹਾ ਸਤੀਸ਼ ਸ਼੍ਰੀਵਾਸਤਵ, ਸ਼੍ਰੀਮਤੀ ਪ੍ਰੇਮਲਤਾ ਸ਼੍ਰੀਵਾਸਤਵ, ਹਿਮਾਨੀ, ਹਰਸ਼ਿਤਾ ਅਤੇ ਅਭਿਸ਼ੇਕ ਸ਼੍ਰੀਵਾਸਤਵ। ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਆਹ ਸੀ ਤੁਹਾਡੇ ਦੋਸਤੋ ਜਿਹੜੇ ਵਟਸਐਪ ਸੁਨੇਹ ਸੀ। ਅਤੇ ਹੁਣ ਆਪਾਂ ਗੱਲ ਕਰੀਏ ਕਿ ਦੋਸਤੋ ਅੱਜ 5 ਜੂਨ ਅਤੇ ਕੱਲ੍ਹ ਸੀ 4 ਜੂਨ ਦਾ ਦਿਨ। 4 ਜੂਨ 1940 ਵਿੱਚ ਗੁਰੂ ਕੀ ਬਡਾਲੀ ਅੰਮ੍ਰਿਤਸਰ ਵਿੱਚ ਪੰਜਾਬੀ ਸੂਫੀ ਸੰਗੀਤ ਦੇ ਲੋਕ ਸੰਗੀਤ ਦੇ ਗਾਇਕ ਪੂਰਨ ਚੰਦ ਵਡਾਲੀ ਦਾ ਜਨਮ ਹੋਇਆ। ਪੂਰਨ ਚੰਦ ਵਡਾਲੀ ਅਤੇ ਪਿਆਰੇ ਲਾਲ ਵਡਾਲੀ ਸੂਫੀ ਗਾਇਕ ਅਤੇ ਸੰਗੀਤਕਾਰ ਦੇ ਰੂਪ ਵਿੱਚ ਵਡਾਲੀ ਬ੍ਰਦਰਸ ਦੇ ਨਾਮ ਤੋਂ ਜਾਣੇ ਅਤੇ ਪਛਾਣੇ ਜਾਂਦੇ ਆ। ਸੂਫੀ ਸੰਤਾਂ ਨੇ ਸੁਨੇਹਾ ਨੂੰ ਇਹਨਾਂ ਨੇ ਗਾਇਆ ਅਤੇ ਸੰਗੀਤਕਾਰਾਂ ਦੀ 5ਵੀਂ ਪੀੜ੍ਹੀ ਵਿੱਚ ਵਡਾਲੀ ਭਰਾਵਾਂ ਦਾ ਜਨਮ ਹੋਇਆ। ਸੂਫੀ ਗਾਇਕ ਬਣਨ ਤੋਂ ਪਹਿਲਾਂ ਪੂਰਨ ਚੰਦ ਵਡਾਲੀ ਨੂੰ 25 ਸਾਲਾਂ ਤੱਕ ਅਖਾੜਿਆਂ ਵਿੱਚ ਘੋਲਾਂ ਕੀਤੀਆਂ, ਕੁਸ਼ਤੀਆਂ ਕੀਤੀਆਂ। ਪੂਰਨ ਚੰਦ ਵਡਾਲੀ ਦੇ ਪਿਤਾ ਠਾਕਰ ਦਾਸ ਵਡਾਲੀ ਨੇ ਪੂਰਨ ਚੰਦ ਵਡਾਲੀ ਨੂੰ ਸੰਗੀਤ ਦੀ ਸਿੱਖਿਆ ਵਾਸਤੇ ਜ਼ੋਰ ਪਾਇਆ ਅਤੇ ਉਹਨਾਂ ਨੇ ਪਟਿਆਲਾ ਘਰਾਣੇ ਦੇ ਉਸਤਾਦ ਵੱਡੇ ਗੁਲਾਮ ਅਲੀ ਖਾਨ ਤੋਂ ਸੰਗੀਤ ਦਾ ਗਿਆਨ ਪ੍ਰਾਪਤ ਕੀਤਾ।

ਹਾਂਜੀ ਦੋਸਤੋ, ਹੁਣ ਜਿਹੜੇ ਤੁਹਾਡੇ ਮੇਲ ਪਹੁੰਚੇ ਉਹਨਾਂ ਨੂੰ ਆਪਾਂ ਸ਼ਾਮਿਲ ਕਰੀਏ। ਆ ਮੇਲ ਕੀਤਾ ਆਪਾਂ ਨੂੰ ਇੱਕ ਪੀ ਅਨੂਪਗੜ੍ਹ ਤੋਂ, ਗੁਰਬਚਨ ਬੇਦਲ, ਰਾਜ ਬੇਦਲ, ਬਲਵਿੰਦਰ ਥਿੰਦ, ਰੂਬੀ ਕਹਿੰਦੇ ਪ੍ਰੋਗਰਾਮ ਪਿਛਲਾ ਜਿਹੜਾ ਸੀ ਫੋਨ 'ਤੇ ਕਹਿੰਦਾ ਬਹੁਤ ਵਧੀਆ ਲੱਗਿਆ। ਅਤੇ ਬੇਦਲ ਸਾਹਿਬ ਨੇ ਇੱਕ ਗੱਲ ਲਿਖੀ ਆ ਕਿ ਤੂੰ ਬੂਹੇ ਖੋਲ ਮੁਹੱਬਤਾਂ ਦੇ, ਅਸੀਂ ਅੰਦਰ ਆਉਣਾ ਚਾਹੁੰਦੇ ਹਾਂ, ਸਾਨੂੰ ਸੱਟ ਇਸ਼ਕ ਦੀ ਲੱਗਦੀ ਏ ਅਤੇ ਦਿਲ ਲੁਕਾਉਣਾ ਚਾਹੁੰਦੇ ਹਾਂ। ਆਹਾ ਹਾ ਹਾ, ਵਾਹ ਬੇਦਲ ਸਾਹਿਬ, ਬਹੁਤ ਵਧੀਆ ਗੱਲ, ਬਹੁਤ ਮਾਰਕੇ ਦੀ ਗੱਲ ਲਿਖੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੇਲ ਕਰਨ ਵਾਸਤੇ। ਅਤੇ ਚੱਕ 14 PSB ਤੋਂ ਕੁਲਦੀਪ ਸਿੰਘ, ਰਾਜਵਿੰਦਰ ਕੌਰ, ਸੰਦੀਪ, ਜਸਕਰਨ, ਹਰਦੀਪ ਸਿੰਘ, ਮਨਰਾਜ, ਵਿਰਕ, ਸ਼ਿਵਰਾਜ ਸਿੰਘ, ਪ੍ਰਦੀਪ ਸਿੰਘ ਕਹਿੰਦੇ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਦਾ। ਸ਼ੁਕਰੀਆ ਕੁਲਦੀਪ ਜੀ ਪ੍ਰੋਗਰਾਮ ਨੂੰ ਪਸੰਦ ਕਰਕੇ ਮੇਲ ਕਰਨ ਵਾਸਤੇ। ਅਤੇ ਲੋਕੂ ਕਲੋਨੀ ਲੋਹਾਰੂ ਤੋਂ ਬਿੱਲੂ ਸਿੰਘ ਚੰਡਾਲੀਆ, ਲਕਸ਼ਮੀ ਦੇਵੀ, ਸੁਰਿੰਦਰ ਕੁਮਾਰ, ਬਰਖਾ, ਯੋਗਿੰਦਰ, ਨਿਹਾਰਿਕਾ, ਨਰਿੰਦਰ ਕੁਮਾਰ, ਅਤੇ ਪਿੰਡ ਜਾਖੋ ਤੋਂ ਸ਼ੰਭੂ ਦਿਆਲ ਖਟਕ, ਵਿਮਲਾ ਦੇਵੀ, ਅਮਰਜੀਤ ਖਟਕ, ਸੁੰਦਰ ਲਾਲ, ਯੋਗੇਸ਼ ਕੁਮਾਰ, ਦੀਪਕ ਕੁਮਾਰ, ਕੁਮਾਰੀ ਪੂਜਾ ਖਟਕ ਦਾ ਮੇਲ ਵੀ ਪਹੁੰਚ ਗਿਆ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਇਸੇ ਤਰ੍ਹਾਂ ਯਵਤਮਾਲ ਵਿਦਰਭ ਮਹਾਰਾਸ਼ਟਰ ਤੋਂ ਸੰਤੋਸ਼ ਖੜਸੇ ਅਤੇ ਵਿਨੋਦ ਖੜਸੇ ਦਾ ਮੇਲ ਪਹੁੰਚਿਆ। ਅਤੇ 82 RV ਰਹਿਸਾਨਗਰ ਤੋਂ ਚੇਤਨ ਰਾਮ ਸਰਸਵਾ, ਪ੍ਰਦੀਪ ਸਰਸਵਾ, ਨਾਨੂ ਦੇਵੀ, ਮਮਤਾ, ਨੌਰੰਗ ਰਾਮ, ਜੋਤੀ ਕਹਿੰਦੇ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਦਾ ਵਾ, ਸ਼ੁਕਰੀਆ ਜੀ। ਅਤੇ ਲੱਖੋਵਾਲੀ ਹੈਡ ਤੋਂ ਮਾਸਟਰ ਭੰਵਰ ਲਾਲ, ਕ੍ਰਿਸ਼ਨਾ, ਸੌਰਵ, ਵਿਸ਼ਾਲ, ਲਕਸ਼ਿਤਾ, ਨਵਿਆ, ਰਾਜਬਾਲਾ, ਮਮਤਾ, ਮੁਹੰਮਦ, ਰਫੀਕ, ਸੰਗਰੀਏ ਤੋਂ ਮੁਕਨਾ ਰਾਮ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਬਾਗਪਤ ਤੋਂ ਜਗਮੋਹਨ ਸਿੰਘ ਪ੍ਰਜਾਪਤੀ, ਮੁਨੇਸ਼ ਦੇਵੀ, ਅਰਜੁਨ ਭਾਰਤੀ, ਅੰਜਲੀ, ਨਿਤਿਨ ਜਗਮੋਹਨ, ਸੁਧੀਰ ਨੂਤਨ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਹਕੀਕਤਪੁਰਾ ਮਊ ਤੋਂ ਮੁੰਨਾ ਭਾਈ ਸਵਰਨਕਾਰ, ਪਿੰਕੀ ਸਵਰਨਕਾਰ, ਆਰਿਅਨ, ਕ੍ਰਿਸ਼ਨਾ, ਪੀਹੂ, ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਅਤੇ ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਠਾਕੁਰ, ਕੈਥਲ ਤੋਂ ਡਾਕਟਰ ਅਮਨਦੀਪ, ਅਤੇ ਕਾਲਕਾ ਤੋਂ ਸ਼ੁਭਚੰਦਰ ਬਜਾਜ ਅਤੇ ਸਾਹਿਲ ਬਜਾਜ, ਅਤੇ ਇਹਨਾਂ ਦੇ ਨਾਲ ਬਿੱਟਾ ਬਜਾਜ ਦਾ ਮੇਲ ਵੀ ਪਹੁੰਚ ਗਿਆ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਇਸੇ ਤਰ੍ਹਾਂ ਮੋਤਾਲਾ ਮਹਾਰਾਸ਼ਟਰ ਤੋਂ ਵਿਜੈ ਸੁਰਲਕਰ ਅਤੇ ਰਤਨਮਾਲਾ ਸੁਰਲਕਰ ਦਾ

ਰੈਣਾ ਜੀ ਪ੍ਰੋਗਰਾਮ ਵੀ ਪੇਸ਼ ਕਰਦੇ ਆ, ਬਹੁਤ ਸ਼ਾਨਦਾਰ ਜੀ, ਸ਼ੁਕਰੀਆ ਮੇਲ ਕਰਨ ਵਾਸਤੇ। ਅਤੇ ਬਾਗਪਤ ਤੋਂ ਜਗਮੋਹਨ ਸਿੰਘ ਪ੍ਰਜਾਪਤੀ, ਮੁਨੀਸ਼ ਦੇਵੀ, ਅਰਜੁਨ ਭਾਰਤੀ, ਅੰਜਲੀ, ਨਿਤਿਨ ਜਗਮੋਹਨ, ਸੁਧੀਰ ਨੂਤਨ, ਅਤੇ ਇਸੇ ਤਰ੍ਹਾਂ ਗੋਬਿੰਦਗੜ੍ਹ ਮਾਝੀ ਵਾਲਾ ਕਰਨਪੁਰ ਤੋਂ ਰਾਜੂ ਟੁਟੇਜਾ ਖੁਸ਼ਦਿਲ, ਉਰਮਿਲਾ ਟੁਟੇਜਾ ਗੁੱਡੂ ਜੀ ਨੂੰ ਮੰਨੂ, ਸ਼ਿਵ ਸੇਠੀ ਕਰਨਪੁਰੀ ਅਤੇ ਸਮਾਇਲ ਟੁਟੇਜਾ ਅਤੇ ਪਵਨ ਗੁੱਜਰ, ਅਤੇ 34 STG ਪੀਲੀਬੰਗਾਂ ਤੋਂ ਬਿਸ਼ਨ ਲਾਲ ਮਹਿਰਾ, ਅਮਨ ਸਮੀਰ ਅਤੇ ਰਿਤੂ ਮਹਿਰਾ ਦਾ ਮੇਲ ਵੀ ਪਹੁੰਚ ਗਿਆ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਕੁਲਦੀਪ, ਸਿੰਮੂ, ਏਕਮ, ਦਮਨ, ਅਭਿਜੋਤ ਨੇ ਮੇਲ ਕੀਤਾ ਆਪਾਂ ਨੂੰ, ਭੁੱਚੋ ਕੈਂਚੀਆਂ, ਬਠਿੰਡਾ, ਪੰਜਾਬ ਤੋਂ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਇਸੇ ਤਰ੍ਹਾਂ ਮੇਲ ਪਹੁੰਚਿਆ ਦੋਸਤੋ ਆਪਣੇ ਕੋਲ, ਅਗਲਾ ਲਿਖਿਆ ਵਾ ਬੀਰਮਾਣਾ ਤੋਂ, ਮੁਖਰਾਮ ਸ਼ਰਮਾ, ਬਨਵਾਰੀ ਲਾਲ, ਕਲਵਾਸਨਾ, ਅਤੇ 285 RD ਬੀਰਮਾਣਾ ਤੋਂ, ਫੂਸਾਰਾਮ ਮਾਹਰ, ਪਿੰਡ 9 LL ਤੋਂ, ਲਕਸ਼ਿਤਾ ਕਾਸਨੀਆ ਅਤੇ ਨਿਖਿਲ ਨਿਠਾਰਵਾਲ ਦਾ ਸ਼ੁਕਰੀਆ ਜੀ ਤੁਹਾਡਾ ਜੀ ਬਹੁਤ ਬਹੁਤ। ਅਤੇ ਕਰਨਪੁਰ ਤੋਂ ਪਵਨ ਕਟਾਰੀਆ, ਸ਼ਾਲੂ ਕਟਾਰੀਆ ਅਤੇ ਸਮੀਰ ਕਟਾਰੀਆ ਦਾ ਮੇਲ ਪਹੁੰਚਿਆ, ਕਹਿੰਦਾ ਪ੍ਰੋਗਰਾਮ ਬਹੁਤ ਸ਼ਾਨਦਾਰ ਚੱਲ ਰਿਹਾ, ਸ਼ੁਕਰੀਆ ਕਟਾਰੀਆ ਜੀ ਮੇਲ ਕਰਨ ਵਾਸਤੇ। ਅਤੇ ਅਗਲਾ ਮੇਲ ਪਹੁੰਚਿਆ ਦੋਸਤੋ ਆਪਣੇ ਕੋਲ, ਲਿਖਣ ਵਾਲੇ ਆ, ਨਾਮ ਲਿਖਿਆ ਇਹਨਾਂ ਨੇ, ਮਾਲੀਆਨ ਸਰਦਨਾ ਮੇਰਠ ਤੋਂ, ਅਨਿਲ ਜੈਨ, ਸੰਯਮ ਜੈਨ ਅਤੇ ਮੁਸਕਾਨ ਜੈਨ, ਅਤੇ ਮੇਲ ਪਹੁੰਚਿਆ ਦੋਸਤੋ ਆਪਣੇ ਕੋਲ ਨਾਈਵਾਲਾ ਹਨੂਮਾਨਗੜ੍ਹ ਤੋਂ, ਲਿਖਿਆ ਵਾ ਵੇਦ ਮਿੱਡਾ ਅਤੇ ਅਲਕਾ ਮਿੱਡਾ ਨੇ। ਮਿੱਡਾ ਸਾਹਿਬ ਨੇ ਗੱਲ ਲਿਖੀ ਆ ਕਿ ਮਾਂ ਦੂਰ ਹੁੰਦੀ ਏ ਜਿਸ ਵੇਲੇ, ਵੀਰਾਨ ਜਹਾਨ ਹੋ ਜਾਂਦਾ ਏ, ਭਾਵੇਂ ਤਾਜ ਮਹਿਲ ਅਤੇ ਸ਼ਾਹੀ ਹੋਵੇ, ਘਰ ਕਬਰਿਸਤਾਨ ਹੋ ਜਾਂਦਾ ਏ, ਦਿਲ ਰੋ ਰੋ ਵਹਿਣ ਕਰੇਂਦਾ ਏ, ਮੁਫਲਿਸ ਇਨਸਾਨ ਹੋ ਜਾਂਦਾ ਏ, ਜਿਹਦੀ ਮਾਂ ਮਰਦੀ ਬੰਦਾ ਜਮ੍ਹਾਂ ਕੰਗਾਲ ਹੋ ਜਾਂਦਾ ਏ। ਅਤੇ ਮਿੱਡਾ ਜੀ ਅੱਗੇ ਲਿਖਦੇ ਆ ਕਿ ਉੱਚੀਆਂ ਲੰਮੀਆਂ ਲਾਲ ਖਜੂਰਾਂ, ਦੂਰ ਜਿਨ੍ਹਾਂ ਦੀਆਂ ਛਾਵਾਂ, ਹਰ ਇੱਕ ਚੀਜ਼ ਬਾਜ਼ਾਰੋਂ ਲੱਭਦੀ ਪਰ ਲੱਭਦੀਆਂ ਨਹੀਂ ਉਹ ਮਾਵਾਂ, ਕਿ ਮਾਂ ਬੁੱਢੜੀ ਜਿਸ ਘਰ ਵਿੱਚ ਹੋਵੇ ਉੱਥੇ ਰਹਿਮਤ ਵੀ, ਉੱਥੇ ਰਹਿਮਤ ਮੀਂਹ ਵਰਸਾਵੇ, ਮਾਂ ਦੇ ਪੈਰਾਂ ਥੱਲੇ ਜੰਨਤ, ਇਹ ਸੱਚਾ ਮੁਰਸ਼ਦ ਵੀ ਫਰਮਾਵੇ। ਵਾਹ ਮਿੱਡਾ ਸਾਹਿਬ, ਬਹੁਤ ਵਧੀਆ ਗੱਲ ਲਿਖੀ ਤੁਸੀਂ। ਅਤੇ ਇਸੇ ਤਰ੍ਹਾਂ ਅਗਲਾ ਮੇਲ ਪਹੁੰਚਿਆ ਆਪਣੇ ਕੋਲ ਬਹਿਲੋਲ ਨਗਰ ਤੋਂ, ਪੱਲਵੀ, ਰਾਹੁਲ, ਪ੍ਰਸ਼ਾਂਤ, ਸਰੋਜ, ਵਿਨੋਦ ਅਤੇ ਭਾਗੀਰਥਾ। ਅਤੇ ਮੇਲ ਪਹੁੰਚਿਆ ਦੋਸਤੋ ਪਿੰਡ 7 GB ਤੋਂ, ਗੋਪਾਲ ਕਲਿਆਣਾ, ਰੋਸ਼ਨੀ ਅਤੇ ਰੂਪਾਰਾਮ ਕਲਿਆਣਾ ਦਾ। ਅਤੇ ਚੰਡੀਗੜ੍ਹ ਸਿਟੀ ਤੋਂ ਆਪਾਂ ਨੂੰ ਮੇਲ ਕਰ ਰਿਹਾ ਸਤੀਸ਼ ਅਨੇਜਾ ਅਤੇ ਵਿਮਲਾ ਅਨੇਜਾ। ਅਨੇਜਾ ਸਾਹਿਬ ਨੇ ਗੱਲ ਲਿਖੀ ਆ ਕਿ ਜਾਣਾ ਸਭ ਨੇ ਹੈ ਵਾਰੋ ਵਾਰੀ ਸੱਜਣੋਂ, ਕਿਸੇ ਅੱਜ ਜਾਣਾ ਕਿਸੇ ਕੱਲ੍ਹ ਮੀਆਂ, ਨਾ ਆਈ ਤੋਂ ਹੁੰਦੀ ਬੇ ਆਈ ਕਦੇ, ਲਿਖੀ ਗਈ ਜੋ ਹੈ ਅਟੱਲ ਮੀਆਂ, ਉਦੋਂ ਬੋਲੇ ਵੀ ਖੋਲ੍ਹ ਕੇ ਕੰਨ ਸੁਣਦੇ, ਜਦੋਂ ਕਹਿੰਦੀ ਆ ਆ ਉੱਠ ਚੱਲ ਮੀਆਂ, ਇਕੱਲੇ ਆਏ ਅਤੇ ਇਕੱਲਿਆਂ ਹੀ ਰਾਹ ਪੈਣਾ, ਕਿੱਥੇ ਮੰਜ਼ਿਲ ਆ ਲੱਭਿਆ ਨਹੀਂ ਹੱਲ ਮੀਆਂ, ਤਕੜੇ ਮਾੜੇ ਲਈ ਬਣਿਆ ਹੈ ਰਾਹ ਇੱਕੋ, ਉਹ ਰੰਗ ਦੇਖੇ ਨਾ ਖੱਲ ਮੀਆਂ, ਨੰਗੇ ਆਏ ਅਤੇ ਨੰਗਿਆਂ ਹੀ ਤੁਰ ਜਾਣਾ, ਐਵੇਂ ਮਹਿਲ ਮੁਨਾਰੇ ਨਾ ਮੱਲ ਮੀਆਂ, 4 ਦਿਨ ਹਾਂ ਅਨੇਜਿਆ ਆਏ ਪਰਾਹੁਣੇ, ਆਖਿਰ ਘਰ ਹੈ ਜਾਣਾ ਸੱਚੀ ਗੱਲ ਮੀਆਂ। ਵਾਹ ਅਨੇਜਾ ਜੀ ਬੜੀ ਸ਼ਾਨਦਾਰ ਗੱਲ ਲਿਖੀ ਤੁਸੀਂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।

ਕੁਮਾਰੀ, ਡਾਕਟਰ ਕੁਲਦੀਪ ਕੁਮਾਰ, ਮੀਨਾਕਸ਼ੀ, ਮਹਿੰਦਰ ਦਈਆ, ਸੰਕੁਲ ਅਤੇ ਗੁਲਸ਼ਨ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ ਖਤ ਪਾਉਣ ਵਾਸਤੇ।

ਹਾਂਜੀ ਦੋਸਤੋ, ਅੱਜ ਸਾਡੇ ਕੰਟਰੋਲ ਰੂਮ ਦੇ ਸਾਥੀ ਸੀ ਜਗਦੀਸ਼ ਚੰਦਰ ਕਿਰੋੜੀਵਾਲ ਅਤੇ ਨਰੇਸ਼ ਕੰਬੋਜ, ਅਤੇ ਟਰਾਂਸਮੀਟਰ ਦੇ ਸਾਡੇ ਸਾਥੀ ਆ ਓਮ ਪ੍ਰਕਾਸ਼ ਰੋਲਨ, ਆਰ ਕੇ ਪੀਪਲ ਅਤੇ ਸੋਨ ਲਾਲ।

ਹਾਂਜੀ ਦੋਸਤੋ, ਹੁਣ ਆਪਣੇ ਦੋਸਤ ਦੁਰਗਾ ਰਾਮ ਨਾਇਕ ਨੂੰ ਅੱਜ ਦੇ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਤੋਂ ਇਸ ਗੱਲ ਦੇ ਨਾਲ ਦਵੋ ਇਜਾਜ਼ਤ ਕਿ ਅਸੀਂ ਦਿਲ ਨਾਲ ਦਿਲ ਵਟਾਉਣ ਖੇਡੇ, ਇੱਕ ਦੂਜੇ ਨੂੰ ਹੀਰਾ ਚਟਾਉਣ ਖੇਡੇ, ਸਾਰੀ ਉਮਰ ਇਹ ਦਿਲ ਨੂੰ ਰਹੀ ਚਾਹਤ ਮੈਂ ਰੁੱਸਾਂ ਅਤੇ ਉਹ ਮਨਾਉਣ ਖੇਡੇ, ਪਾ ਕੇ ਜੁਲਫਾਂ ਉਹ ਮੇਰੇ ਮੋਢਿਆਂ 'ਤੇ, ਸੱਪ ਆਖ ਕੇ ਮੈਨੂੰ ਡਰਾਉਣ ਖੇਡੇ, ਸੱਜਣ ਤੁਰ ਗਏ ਗੋਗਿਆ ਦੂਰ ਮੇਰੇ, ਪਿਆਰ ਪਿਆਰ ਹੁਣ ਮੇਰੇ ਨਾਲ ਕੌਣ ਖੇਡੇ, ਰੱਬ ਰੱਖਾ ਸ਼ੱਬਾ ਖੈਰ।